ਸਿਮਰਨ ਸਾਧ ਸੰਗਤ ਜੀ, ਇੱਥੋਂ ਸ਼ਬਦ ਦੀ ਆਰੰਭਤਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਇੰਜ ਕਹਿ ਲਓ, ਇਸ ਪੂਰੇ ਸ਼ਬਦ ਵਿੱਚ ਇੱਕ ਜਿਗਿਆਸੂ ਦਾ ਤਰਲਾ, ਜੋਦੜੀ, ਹਾੜਾ ਹੈ। ਮਿੰਨਤਾਂ ਬੇਨਤੀਆਂ ਨੇ ਕਿ ਪਾਤਸ਼ਾਹ, ਅਸੀਂ ਬੇਅੰਤ ਅਵਗਣਾਂ ਦੇ ਭਰੇ ਹਾਂ, ਸਾਡੇ ਵਿੱਚ ਗੁਣ ਕੋਈ ਨਹੀਂ, ਮਿਹਰ ਕਰ, ਜੇ ਤੇਰੀ ਕਿਰਪਾ ਦੀ ਦ੍ਰਿਸ਼ਟ ਪਵੇ ਤੇ ਮੈਨੂੰ ਪਤਾ ਮੇਰੇ ਅਸੰਖ ਅਵਗਣ ਕੱਟਣ ਲੱਗਿਆਂ ਵੀ ਤੈਨੂੰ ਇੱਕ ਕਿਰਪਾ ਕਟਾਕ ਕਰਨ ਦੀ ਲੋੜ ਏ, ਕਿਰਪਾ ਭਰੀ ਦ੍ਰਿਸ਼ਟ ਪਾਉਣ ਦੀ ਲੋੜ ਏ, ਤੇ ਉਸ ਕਿਰਪਾ ਭਰੀ ਦ੍ਰਿਸ਼ਟ ਲਈ ਮੈਂ ਤੇਰੀ ਸੰਗਤ ਵਿੱਚ ਤੇਰੇ ਚਰਨਾਂ ਦਾ ਓਟ ਆਸਰਾ ਲੈ ਕੇ ਤਰਲਾ ਕਰਨਾ। ਤੂੰ ਕਿਰਪਾ ਦੀ ਨਜ਼ਰ ਪਾ ਕੇ ਮੇਰੇ ਅਨੇਕ ਪਾਪ ਦੋਖ ਮੇਟ ਦੇ। ਅਸੀਂ ਅਵਗਣਾਂ ਦੇ ਭਰੇ ਹਾਂ, ਹਾਲਾਂਕਿ ਗੁਰੂ ਦੀ ਦ੍ਰਿਸ਼ਟ ਦਾ ਇਹ ਬਿਰਧਕ ਹੈ ਜਿਹਨੂੰ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਕਿਰਪਾ ਕਟਾਖ ਅਵਲੋਕਨ ਕੀਨੋ, ਕਿਰਪਾ ਭਰੀ ਨਦਰ ਦੇ ਨਾਲ ਇੱਕ ਵਾਰੀ ਗੁਰੂ ਰਾਮਦਾਸ ਜੇ ਤੁਸੀਂ ਵੇਖ ਲਵੋ, ਤੁਹਾਡੀ ਦ੍ਰਿਸ਼ਟ ਪੈਣ ਦੀ ਦੇਰ ਏ ਕਰੋੜਾਂ ਦੁੱਖ ਪਾਪ ਜਿਹੜੇ ਨੇ ਤੁਹਾਡੀ ਨਜ਼ਰ ਕੱਟ ਦਿੰਦੀ ਹੈ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾ ਰਿਹੋ। ਗੁਰੂ ਰਾਮਦਾਸ ਜੇ ਉਹ ਨਦਰ ਮਿਲ ਜਾਏ, ਅਨੇਕਾਂ ਪਾਪ ਤੇ ਅਨੇਕਾਂ ਦੋਖ ਮਿਟ ਜਾਂਦੇ ਨੇ। ਹੁਣ ਸਤਿਗੁਰੂ ਉਹ ਨਾਮ ਦੀ ਵਡਿਆਈ ਤੇ ਉਹ ਅਰਦਾਸ, ਇਹ ਦੋਵੇਂ ਬਖਸ਼ਿਸ਼ਾਂ ਇਸ ਸ਼ਬਦ ਵਿੱਚ ਤੁਰਨਗੀਆਂ ਤੇ ਆਪਾਂ ਯਤਨ ਕਰਨਾ ਵੀ ਇੱਕ ਇੱਕ ਇਸ ਪਦੇ ਦੇ ਨਾਲ ਰਹਿ ਕੇ ਜੋ ਅੱਜ ਸਤਿਗੁਰੂ ਦਾ ਹੁਕਮ ਹੈ ਇਹਦੀ ਵਿਚਾਰ ਕਰ ਸਕੀਏ, ਇਸ ਸ਼ਬਦ ਦੇ ਕੇਂਦਰੀ ਭਾਵ ਵਿੱਚ ਟੇਕ ਕੇ, ਭਾਵ ਸ਼ਬਦ ਦੇ ਅੰਦਰ ਰਹਿ ਕੇ। ਮਹਾਰਾਜ ਪਹਿਲੇ ਪਦੇ ਵਿੱਚ ਕਹਿ ਰਹੇ ਨੇ, ਜੋ ਹਰ ਸੇਵੈ ਸੰਤ ਭਗਤ, ਜੋ ਦਾ ਅਰਥ ਆਪ ਜੀ ਸਮਝ ਦਿਓ ਵੀ ਜਿਹੜੇ, ਹਾਲਾਂਕਿ ਬਾਣੀ ਵਿੱਚ ਇਹ ਬੜੀ ਮਹਾਨਤਾ ਹੈ ਜੀ। ਮਹਾਰਾਜ ਜਦੋਂ ਨਾਮ ਦੀ ਵਡਿਆਈ ਕਰਦੇ ਨੇ, ਇੱਕ ਪੱਖ ਦੀ ਜਾਂ ਇੱਕ ਜੀ ਦੀ ਇਕੱਲੀ ਗੱਲ ਨਹੀਂ ਕਰਨਗੇ। ਜਿਵੇਂ ਅਸੀਂ ਪੰਕਤੀਆਂ ਪੜ੍ਹਦੇ ਹਾਂ, ਹਜ਼ੂਰ ਬਾਦਸ਼ਾਹ ਵਾਰ ਵਾਰ ਇੱਕ ਗੱਲ ਕਹਿਣਗੇ, ਜਿਨ ਜਿਨ ਨਾਮ ਧਿਆਇਆ। ਹੁਣ ਕਿਸੇ ਰੰਗ ਦਾ, ਰੂਪ ਦਾ, ਕਿਸੇ ਖਾਸ ਧਰਤ ਦਾ ਜਾਂ ਕਿਸੇ ਮਨੁੱਖ ਦਾ ਖਾਸ ਜ਼ਿਕਰ ਨਹੀਂ ਕੀਤਾ। ਮਹਾਰਾਜ ਨੇ ਇੱਕੋ ਗੱਲ ਕੀ, ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜਿਨ ਜਿਨ ਨਾਮ ਧਿਆਇਆ, ਜਿੰਨੇ ਵੀ ਧਿਆ ਲਿਆ, ਜਿੰਨੇ

0: ਹੁਣ ਅਰਦਾਸ ਹੈ ਮਹਾਰਾਜ ਜੀ ਦੇ ਚਰਨਾਂ ਚ ਸਤਿਗੁਰੂ ਗੁਰੂ ਰਾਮਦਾਸ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਦੀ ਨਦਰ ਸਾਡੇ ਤੇ ਕਰੋ, ਹਮ ਉੱਪਰ ਸਾਡੇ ਤੇ ਉਹ ਦ੍ਰਿਸ਼ਟ ਪਾਓ, ਕਿਹੜੀ ਦ੍ਰਿਸ਼ਟ ਸਵਾਮੀ ਹੈ ਮਾਲਕ ਜੀ ਉਹ ਨਦਰ ਪਾ ਦਿਓ ਕਿ ਜਿਹੜੀ ਸੰਗਤ ਤੁਹਾਨੂੰ ਅੱਤ ਦੀ ਪਿਆਰੀ ਹੈ, ਕਿਹੜੀ ਸੰਗਤ ਵਾਹਿਗੁਰੂ ਨੂੰ ਪਿਆਰੀ ਲੱਗਦੀ ਹੈ, ਜਿਹਦੇ ਬਾਰੇ ਮਹਾਰਾਜ ਕਹਿੰਦੇ ਆ ਵਿੱਚ ਸੰਗਤ ਖਰ ਪ੍ਰਭ ਵਸੈ ਜੀਉ। ਹੁਣ ਜਿੱਥੇ ਖਰ ਪ੍ਰਭ ਵਸਦਾ ਵਿੱਚ ਸੰਗਤ ਕਰਤਾ ਵਰਤਦਾ, ਉਹ ਸੰਗਤ ਕਰਤੇ ਦੀ ਪਿਆਰੀ ਸੰਗਤ ਏ, ਉਸ ਸਾਧ ਸੰਗਤ ਦੇ ਵਿੱਚ ਮੈਨੂੰ ਮੇਲ ਲਵੋ ਜੋ ਤੁਹਾਨੂੰ ਅੱਤ ਦੀ ਪਿਆਰੀ ਲੱਗ ਰਹੀ ਹੈ।
1: ਹਰ ਗੁਣ ਕਹਿ ਨਾ ਸਕੋ ਬਨਵਾਰੀ।
0: ਹੇ ਬਨਵਾਰੀ, ਬਨ ਵਾਲੀ, ਬਾਗ ਦੇ ਸੋਹਣੇ ਰਚੀ ਰਚਨਾ ਦੇ ਮਾਲਕ ਸਵਾਮੀ ਪਰਮਾਤਮਾ, ਤੇਰੇ ਗੁਣ ਮੈਂ ਕਹਿ ਨਹੀਂ ਸਕਦਾ, ਤੇਰੇ ਗੁਣਾਂ ਨੂੰ ਮੇਰੇ ਤੋਂ ਬਿਆਨ ਨਹੀਂ ਕੀਤਾ ਜਾ ਸਕਦਾ, ਤੇਰੇ ਗੁਣ ਜਿਹੜੇ ਮੇਰੇ ਤੋਂ

ਕਿਉਂ ਨਹੀਂ ਤੇਰੇ ਗੁਣ ਕਹੇ ਜਾ ਰਹੇ ਮੇਰੇ ਤੋਂ? ਇੱਥੇ ਪਾਤਸ਼ਾਹ ਕਹਿ ਰਹੇ ਨੇ ਇਹ ਰਖਾਉ ਦਾ ਪਦ ਹੈ ਜੀ, ਹਰ ਗੁਣ ਕਹਿ ਨਾ ਸਕੋਂ ਬਨਵਾਰੀ, ਤੇਰੇ ਗੁਣ ਬਨਵਾਰੀ ਪਰਮਾਤਮਾ ਮੈਂ ਕਹਿ ਨਹੀਂ ਸਕਦਾ। ਹਮ ਪਾਪੀ ਪਾਥਰ, ਅਸੀਂ ਪਾਪ ਦੇ ਭਰੇ ਹੋਏ ਪੱਥਰ ਦੀ ਨਿਆਈ, ਪਾਪੀਆਂ ਜਿਵੇਂ ਪੱਥਰ ਦਾ ਸੁਭਾਅ ਹੈ ਜੀ, ਪੱਥਰ ਪਾਣੀ ਵਿੱਚ ਡੁੱਬਦਾ ਹੈ ਮਹਾਰਾਜ, ਅਸੀਂ ਪਾਪ ਦੇ ਗ੍ਰਸੇ ਹੋਏ ਪੱਥਰ ਖਾਂ, ਡੁੱਬਨੇ ਪਏ ਆ ਭਵ ਸਾਗਰ ਵਿੱਚ, ਕਰ ਕਿਰਪਾ ਪਾਖਣ ਹਮ ਤਾਰੀ, ਅਸੀਂ ਪਾਖਣ ਪੱਥਰ ਖਾਂ, ਤੁਰੂ ਰਾਮਦਾਸ ਆਪਣੀ ਕਿਰਪਾ ਕਰਕੇ ਸਾਨੂੰ ਇਸ ਭਵ ਸਾਗਰ ਵਿੱਚੋਂ ਤਾਰ ਲਓ। ਮੈਂ ਬਾਣੀ ਚੋਂ ਇੱਕ ਦੋ ਬੇਨਤੀਆਂ ਇੱਥੇ ਕਰ ਦਿੰਦਾ ਜੀ। ਮਹਾਰਾਜ ਜੀ ਨੇ ਇੱਥੇ ਜਿਹੜੀ ਬਖਸ਼ਿਸ਼ ਸਾਡੇ 'ਤੇ ਕੀਤੀ, ਹਾਲਾਂਕਿ ਇਹ ਹਰ ਜਗਿਆਸੂ ਦਾ ਗੁਰੂ ਅੱਗੇ ਤਰਲਾ ਹੁੰਦਾ, ਪ੍ਰੀਤ ਵਾਲੇ ਦੀ ਬੇਨਤੀ ਹੁੰਦੀ ਹੈ ਕਿ ਉਹ ਕਦੀ ਗੁਰੂ ਜੀ ਦੇ ਸਨਮੁਖ ਆ ਕੇ ਆਪਣੇ ਗੁਣਾਂ ਦੀ ਗਿਣਤੀ ਨਹੀਂ ਕਰਦਾ, ਆਪਣੀ ਤਾਕਤ ਦੀ ਗਿਣਤੀ ਨਹੀਂ ਕਰਦਾ, ਉਹ ਨਿਮਰੀ ਭਾਵ ਵਿੱਚ ਆ ਕੇ ਹਰ ਵੇਲੇ ਆਪਣੇ ਦਾਤਾਰ ਦੇ ਸਾਹਮਣੇ ਆਪਣੇ ਆਪ ਨੂੰ ਨੀਵਾਂ ਕਰਕੇ ਕਹਿੰਦਾ, ਦਾਤਾ ਅਸੀਂ ਅਵਗੁਣਾਂ ਦੇ ਭਰੇ ਹਾਂ, ਤੂੰ ਗੁਣਾਂ ਦਾ ਸਾਗਰ ਏ, ਮੇਰ ਦੀ ਕਿਰਪਾ ਕਰ, ਤੇਰੇ ਤਰਸ ਕਰਕੇ ਬਖਸ਼ੇ ਜਾ ਸਕਦੇ ਹਾਂ, ਤੇਰੀ ਕਿਰਪਾ ਤੋਂ ਬਿਨਾਂ ਨਹੀਂ। ਕਦੀ ਗੁਣ ਦਾ ਦਾਅਵਾ ਹੀ ਨਹੀਂ ਕਰਦਾ। ਇੱਥੋਂ ਤੱਕ ਸਾਧ ਸੰਗਤ ਜੀ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਨਿਵਾਜ ਦਿੱਤਾ, ਜਿਹੜੇ ਪਾਰ ਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਗਏ, ਉਹਨਾਂ ਭਗਤ ਜਣਾਂ ਨੇ ਜਿਨ੍ਹਾਂ ਦਾ ਰੋਮ ਰੋਮ ਪਾਰ ਬ੍ਰਹਮ ਪਰਮੇਸ਼ਰ ਵਿੱਚ ਰਮ ਗਿਆ, ਜਦੋਂ ਉਹ ਵੀ ਗੁਣ ਦੀ ਗੱਲ ਕਰਨ ਲੱਗੇ ਤੇ ਭਗਤ ਵੀ ਬੋਲ ਕੇ ਕਹਿੰਦੇ ਨੇ, ਕਬੀਰ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ, ਕਿਆ ਜਾਣੋ ਕਿਸ ਖਰ ਕੀਆ ਭਇਓ ਕਬੀਰ ਕਬੀਰ। ਇਹਦਾ ਮਤਲਬ ਆਪਣੀ ਘਾਲਣਾ ਦਾ ਭਗਤ ਕਮਾਈ ਵਾਲਾ ਗੁਰਮੁਖ ਜਨ ਸੰਤ ਜਨ ਤਪਸਵੀ ਵੀ ਕਦੀ ਦਾਵਾ ਨਹੀਂ ਕਰਦਾ। ਤੇ ਜਦੋਂ ਅਵਗਣਾਂ ਦੀ ਗੱਲ ਆਈ, ਸਤਿਗੁਰੂ ਬਾਣੀ ਵਿੱਚ ਇੱਕ ਤਰਸ ਕਰਦੇ ਨੇ ਸਾਡੇ ਤੇ, ਮਹਾਰਾਜ ਅਸੀਂ ਖਿਨ ਖਿਨ ਕਿਵੇਂ ਭੁੱਲਣੇ ਹਾਂ, ਅਸੀਂ ਬੜੇ ਸ਼ਬਦ ਨੇ ਸਾਹਿਬ ਜੀ ਦੀ ਬਾਣੀ ਵਿੱਚ, ਤਾਂ ਅਸੀਂ ਖਤੇ ਬਹੁਤ ਕਮਾਮ ਦੇ, ਅਸੀਂ ਪੱਥਰ ਦੀ ਨਿਆਈ ਡੁੱਬ ਰਹੇ ਹਾਂ, ਹਮ ਪਾਪੀ ਪਾਥਰ, ਨੀਰ ਡੁੱਬਤ ਹੈ, ਨੀਰ ਨੀਰ ਪਾਣੀ, ਪੱਥਰ ਡੁੱਬਦਾ ਪਿਆ, ਅਸੀਂ ਅਵਗਣਾਂ ਦੇ ਭਰੇ ਹਾਂ, ਪਾਪ ਦੇ ਗ੍ਰਸੇ ਹਾਂ, ਭਵ ਸਾਗਰ ਦੀਆਂ ਲਹਿਰਾਂ ਸਾਨੂੰ ਡੋਬ ਰਹੀਆਂ ਨੇ। ਉਹ ਲਹਿਰਾਂ ਕਿਹੜੀਆਂ ਨੇ? ਮਹਾਰਾਜ ਬਾਣੀ 'ਚ ਬਚਨ ਕਰਦੇ ਨੇ, ਅਸੀਂ ਖਤੇ ਬਹੁਤ ਕਮਾਮ ਦੇ, ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲੈਖੋ ਖੋ ਪਾਪੀ ਵੱਡ ਗੁਨਹਗਾਰ। ਇਹਨੂੰ ਮਹਾਰਾਜ ਕਹਿੰਦੇ ਨੇ ਕਿਹੜੀਆਂ ਲਹਿਰਾਂ ਡੋਬਦੀਆਂ ਪਈਆਂ? ਲੋਭ ਲਹਿਰ ਅਤ ਨੀਚਰ ਬਾਜੈ, ਕਾਇਆ ਡੂਬੈ ਕੇਸਵਾ। ਇਹ ਕਾਇਆ ਸੀ ਪਰਮੇਸ਼ਰ ਦੀ ਦਿੱਤੀ ਦਾਤ, ਭਈ ਪ੍ਰਾਪਤ ਮਾਨੁਖ ਦੇ ਕੁਰੀਆ। ਤੇ ਮਹਾਰਾਜ ਮੈਂ ਹੈਰਾਨ ਹੋ ਗਿਆ, ਤੁਸੀਂ ਕਹਿੰਦੇ ਹੋ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ? ਤੇ ਸਤਿਗੁਰੂ ਫਿਰ ਆਪਣੇ ਵੱਲ ਝਾਤੀ ਮਾਰ ਕੇ ਕਹਿੰਦਾ ਵਾ, ਤੁਸੀਂ ਆਵਾਜ਼ ਦੇ ਕੇ ਰੋਜ਼

ਕਹਿੰਦੇ ਹੋ ਭਾਈ ਗੋਬਿੰਦ ਨੂੰ ਮਿਲਣ ਦੀ ਵਾਰੀ ਏ। ਮੈਂ ਆਪਣੇ ਕਰਮ ਵੱਲ ਵੇਖ ਕੇ ਕਹਿੰਦਾ ਵਾ ਇਹਨੇ ਮਿਲਣਾ ਕੀ, ਇਹ ਤੇਰਾ ਤਰਸ ਤਾਂ ਤਾਰ ਸਕਦਾ, ਉਂਜ ਰੋਜ਼ ਇਹ ਡੁੱਬਦਾ ਪਿਆ ਵਗਣਾ ਵਿੱਚ। ਕਿਵੇਂ ਡੁੱਬ ਰਿਹਾ? ਲੋਭ ਲਹਿਰ ਅਤ ਨੀਚਰ ਬਾਜੈ, ਲੋਭ ਦੀਆਂ ਲਹਿਰਾਂ ਨੇ ਡੂੰਘੀਆਂ ਗਹਿਰੀਆਂ, ਜਿਹਦੇ ਵਿੱਚ ਜਿਹਦੀ ਲਪੇਟ ਵਿੱਚ ਆ ਕੇ ਇਹ ਮਨ ਜਿਹੜਾ ਡੁੱਬਿਆ ਹੋਇਆ। ਕਾਇਆ ਡੂਬੈ ਕੇਸਵਾ, ਆਪਣਾ ਯਤਨ ਨਹੀਂ ਇੱਥੇ ਹੁਣ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠੁਲਾ। ਹੇ ਬੀਠੁਲ ਪਰਮਾਤਮਾ, ਜੇ ਗੋਬਿੰਦ ਜੀ ਤੁਹਾਡੀ ਕਿਰਪਾ ਵਰਤ ਜਾਏ ਤੇ ਤੁਸੀਂ ਦਇਆ ਕਰਕੇ ਤਾਰ ਲਵੋ, ਤੁਹਾਡੀ ਦਇਆ ਤੋਂ ਬਿਨਾਂ ਤਰਿਆ ਨਹੀਂ ਜਾਣਾ, ਕਿਉਂਕਿ ਮੈਂ ਅਜਾਨ ਜਨ ਤਰਵੈ ਨਾ ਜਾਣੂ, ਮੈਂ ਬੇਸਮਝ ਕਾਂ, ਮੈਨੂੰ ਤਰਨ ਦਾ ਵੀ ਨਹੀਂ ਪਤਾ। ਬਾਪ ਬੀਠੁਲਾ ਬਾਂਦੇ ਹਾਂ, ਤੁਹਾਡੀ ਦਇਆ ਵਰਤੇ ਤੇ ਉਸ ਕਿਰਪਾ ਨਾਲ ਤਰਿਆ ਜਾਣਾ। ਆਪਣੇ ਸਿਆਣਪ, ਆਪਣੇ ਗਿਆਨ, ਆਪਣੇ ਕਰਮ ਦਾ ਦਾਵਾ ਵੀ ਮੇਰਾ ਝੂਠਾ ਹੈ। ਤੇ ਮਹਾਰਾਜ ਗੁਰਮਤਿ ਕਹਿੰਦੀ ਏ ਸਤਿਗੁਰੂ ਕਾ ਉਪਦੇਸ਼ ਏ, ਵਾਰ ਵਾਰ ਕਹਿੰਦਾ ਉਹਦਾ ਤਰਸ ਮੰਗਿਆ ਕਰ। ਇੱਥੇ ਨਿਗੁਣਿਆਂ ਨੂੰ ਗੁਰੂ ਤਰਸ ਕਰਕੇ ਬਖਸ਼ਦਾ, ਤੇ ਜਦੋਂ ਕਿਤੇ ਕੋਈ ਕਿਸੇ ਗੱਲ ਦਾ ਗੁਰੂ ਅੱਗੇ ਦਾਵਾ ਕਰਦਾ ਨਾ, ਮਹਾਰਾਜ ਕਹਿੰਦੇ ਦਾਵੇ ਦਾਜਨ ਖੇਤਕ ਹੈ। ਤੇ ਦੂਜੇ ਪਾਸੇ ਸਤਿਗੁਰੂ ਇਹ ਵੀ ਕਿਰਪਾ ਕਰ ਦਿੰਦੇ ਨੇ ਕਿ ਨਿਗੁਣਿਆਂ ਨੂੰ ਆਪੇ ਬਖਸ਼ ਲੈ, ਭਾਈ ਸਤਿਗੁਰ ਕੀ ਸੇਵਾ ਲਾਏ, ਜਿਹੜੇ ਉਹਦੀ ਸ਼ਰਨ ਪੈ ਗਏ ਨੇ ਜੀ। ਹੁਣ ਬਾਣੀ ਵਿੱਚ ਹੀ ਸਤਿਗੁਰੂ ਜੀ ਨੇ ਜੋ ਅੱਜ ਮਹਾਰਾਜ ਇੱਥੇ ਸਾਨੂੰ ਉਪਦੇਸ਼ ਦੇ ਰਹੇ ਨਾ ਕਿ ਅਸੀਂ ਪਾਪ ਗ੍ਰਸੇ ਡੁੱਬਣੇ ਪਏ ਹਾਂ। ਇੱਕ ਬਚਨ ਹੈ ਜੀ ਭਗਤ ਸਾਹਿਬ ਜੀ ਦਾ, ਭਗਤ ਕਬੀਰ ਸਾਹਿਬ ਜੀ ਦਾ, ਹਾਲਾਂਕਿ ਅਰਦਾਸ ਹੈ ਅੱਜ ਦੇ ਸ਼ਬਦ ਵਿੱਚ। ਮੈਂ ਫਿਰ ਰਮਤਾ ਜਿਹੜੀ ਬੇਨਤੀ ਕੀਤੀ, ਤਰਲਾ ਹੈ ਜਗਿਆਸੂ ਦੀ ਜੋਦੜੀ ਗੁਰੂ ਅੱਗੇ, ਜੋ ਭਾਈ ਗੁਰਦਾਸ ਸਾਹਿਬ ਜੀ ਵਾਰ ਵਾਰ ਇੱਕ ਗੱਲ ਕਹਿੰਦੇ ਨੇ ਗੁਰੂ ਦਾ ਬਿਰਧ ਕਿਹੋ ਜਿਹਾ। ਭਾਈ ਸਾਹਿਬ ਕਹਿੰਦੇ ਮੈਂ ਜਦੋਂ ਆਪਣੇ ਕਰਮ ਵੱਲ ਵੇਹਨਾ ਤੇ ਸੋਚਣਾ ਵੀ ਕਦੀ ਤੂੰ ਤਰ ਸਕੇਗਾ, ਤੇਰਾ ਉਧਾਰ ਹੋ ਸਕਦਾ, ਤੇ ਅੰਦਰ ਕੰਬ ਉੱਠਦਾ ਵੀ ਤੇਰਾ ਕੁਝ ਨਹੀਂ ਹੋਣਾ। ਕਹਿੰਦੇ ਫਿਰ ਜਦੋਂ ਗੁਰੂ ਦਾ ਕਰਮ ਵੇਹਨਾ, ਉਹਦੀ ਕਿਰਪਾ ਵੱਲ ਧਿਆਨ ਜਾਂਦਾ ਹੈ, ਤੇ ਫਿਰ ਘੁੱਟ ਕੇ ਗੁਰੂ ਦੇ ਚਰਨ ਫੜ ਕੇ ਜੋਦੜੀ ਕਰਨਾ ਵਾ, ਸਤਿਗੁਰੂ ਮੇਰਾ ਕਰਮ ਬੜਾ ਨੀਵਾਂ, ਤੇਰੀ ਕਿਰਪਾ ਬੜੀ ਵੱਡੀ ਏ, ਜੇ ਤੂੰ ਚਾਹੇ ਮੇਰੇ ਵਰਗੇ ਪਾਪੀਆਂ ਨੂੰ ਵੀ ਇੱਕ ਕਿਰਪਾ ਦੀ ਦ੍ਰਿਸ਼ਟ ਪਾ ਕੇ ਬਖਸ਼ ਦੇਵੇਂਗਾ, ਮੈਂ ਉਸ ਆਸ ਨਾਲ ਤੇਰੇ ਚਰਨਾਂ ਵਿੱਚ ਆਉਣਾ, ਆਪਣੇ ਕਰਮ ਦੇ ਦਾਅਵੇ ਨਾਲ ਨਹੀਂ। ਭਾਈ ਸਾਹਿਬ ਜੀ ਦੀਆਂ ਪੌੜੀ ਵਿੱਚ ਪੰਕਤੀਆਂ ਵੀ ਨੇ, ਭਾਈ ਸਾਹਿਬ ਕਹਿੰਦੇ ਨੇ ਮੇਰੀ ਦਸ਼ਾ ਕੀ ਏ, ਭਾਈ ਸਾਹਿਬ ਜੀ ਦੇ ਬਚਨ ਨੇ ਹੋਂ ਅਪਰਾਧੀ ਗੁਨਹਗਾਰ, ਹੋਂ ਬੇਮੁਖ ਮੰਦਾ, ਅਪਰਾਧ ਦਾ ਵੀ ਭਰਿਆ ਵਾਂ। ਵੇਖੋ ਸਾਰਾ ਕੁਝ ਇੱਕ ਪੌੜੀ ਵਿੱਚ ਭਾਈ ਸਾਹਿਬ ਨੇ ਵਰਣਨ ਕਰ ਦੇਣਾ। ਗੁਨਹਗਾਰ ਵੀ ਆ, ਗੁਣਾਂ ਵੀ ਕਰਨਾ ਵਾਂ, ਖਾਮੀਆਂ ਵੀ ਬੜੀਆਂ ਨੇ। ਹੋਂ ਅਪਰਾਧੀ ਗੁਨਹਗਾਰ, ਹੋਂ ਬੇਮੁਖ ਮੰਦਾ, ਚੋਰ ਯਾਰ ਜੁਆਰ ਪਰ ਘਰ ਜੋ ਖੰਦਾ, ਚੋਰੀਆਂ ਵੀ ਨੇ ਯਾਰੀਆਂ ਵੀ ਨੇ ਪਰਾਏ ਘਰ ਵਿੱਚ ਵੀ, ਠੱਗੀਆਂ ਵੀ ਮਾਰਨਾ ਵਾ। ਤੇ ਮਹਾਰਾਜ ਕੱਲਾ ਇਹ ਹੀ ਨਹੀਂ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ, ਨਿੰਦਿਆ ਵੀ ਬੜੀ ਕਰਨਾ ਵਾ, ਹੰਕਾਰੀ ਵੀ ਆ, ਦੁਸ਼ਟ ਵੀ ਆ, ਦੋਖ ਕਰਮ ਵੀ ਨੇ ਮੇਰੇ, ਤੇ ਠੱਗੀਆਂ ਵੀ ਮਾਰਨਾ ਵਾ। ਤੇ ਮਹਾਰਾਜ ਕਾਮ ਕ੍ਰੋਧ ਕਾਮੀ ਵੀ ਆ, ਕ੍ਰੋਧੀ ਵੀ ਆ, ਲੋਭੀ ਵੀ ਆ, ਮੋਹੀ ਵੀ ਪਰਮਾਰੇ ਅੰਦਰ, ਕਾਮ ਕ੍ਰੋਧ ਮਦ, ਮਦ ਮਤਲਬ ਵਿਕਾਰੀ ਨਸ਼ਈ ਵੀ ਆ, ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰਨ ਦਾ, ਹੰਕਾਰ ਦੇ ਵਿੱਚ ਵੀ ਗਲਿਆ ਰਹਿਣਾ ਹਰ ਵੇਲੇ। ਫਿਰ ਕਹਿੰਦੇ ਵਿਸ਼ਵਾਸ ਘਾਤੀ, ਮੇਰਾ ਕੋਈ ਭਰੋਸਾ ਕਰਦਾ ਮੈਂ ਉਹਦਾ ਵਿਸ਼ਵਾਸ ਘਾਤੀ ਵੀ ਹਾਂ, ਤੇ ਮਹਾਰਾਜ ਮੇਰੇ ਤੇ ਤਰਸ ਕਰੋ, ਮੈਂ ਕਿਰਤ ਘਣ ਵੀ ਹਾਂ, ਤੂੰ ਖਿੰਨ ਖਿੰਨ ਪਾਲਣਾ, ਮੈਂ ਤੈਨੂੰ ਚਿਤਾਰਦਾ ਹੀ ਨਹੀਂ ਗਾ, ਤੂੰ ਹਰ ਸਾਹ ਮੈਨੂੰ ਬਖਸ਼ ਰਿਹਾ, ਦਾਤ ਏ ਤੇਰੀ, ਮੈਂ ਐਡਾ ਕਿਰਤ ਘਾਣਾ ਮੈਂ ਤੈਨੂੰ ਚੇਤੇ ਹੀ ਨਹੀਂ ਕਰਦਾ ਕਦੀ, ਤੇਰਾ ਤਰਸ ਤਾਂ ਹਰ ਵੇਲੇ ਹਰ ਇੱਕ ਸਾਹ ਵਿੱਚ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤਦੀ ਪਈ ਮੇਰੇ ਤੇ, ਮੈਂ ਕਿਰਤ ਘਾਣਾ ਪੱਥਰ ਬਣ ਗਿਆ, ਮੈਂ ਤੇਰੀ ਸਾਰ ਨਹੀਂ ਜਾਣਦਾ ਪਿਆ। ਹੋਂ ਅਪਰਾਧੀ ਗੁਨਹਗਾਰ, ਹੋਂ ਬੇਮੁਖ ਮੰਦਾ, ਚੋਰ ਯਾਰ ਜੁਆਰ ਭਰ ਕਰ ਜੋ ਖੰਦਾ,
ਨਿੰਦਕ ਦੁਸ਼ਟ ਖਰਾਮ ਖੋਰ ਠੱਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨ ਦਾ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਵਿਸ਼ਵਾਸ ਘਾਤੀ ਵੀ ਹਾਂ ਅਕਿਰਤ ਘਣ ਵੀ ਹਾਂ ਤੇ ਮੈਨੂੰ ਵੇਖਣਾ ਕੋਈ ਚੰਗਾ ਨਹੀਂ ਸਮਝਦਾ ਮੈਂ ਕੋ ਨਾ ਰਖਾਂਦਾ ਮੈਂ ਤੇਰੀ ਸ਼ਰਨ ਆ ਕੇ ਕਹਿੰਦਾ ਸਿਮਰ ਮੁਰੀਦਾ ਢਾਡੀਆ ਸਤ ਗੁਰ ਬਖਸ਼ੰਦਾ ਮੇਰਾ ਗੁਰੂ ਏਡਾ ਬਖਸ਼ੰਦ ਹੈ ਇਹੋ ਜੀ ਦਸ਼ਾ ਵਾਲਾ ਵੀ ਕਿਤੇ ਗੁਰੂ ਰਾਮਦਾਸ ਤੁਹਾਡੀ ਗੁਰੂ ਗ੍ਰੰਥ ਸਾਹਿਬ ਤੁਹਾਡੀ ਸ਼ਰਨ ਪੈ ਜੇ ਤੇ ਤੁਸੀਂ ਬਖਸ਼ ਲੈਂਦੇ ਹੋ ਤੁਸੀਂ ਏਡੇ ਦਿਆਲ ਹੋ ਸਿਮਰ ਮੁਰੀਦਾ ਢਾਡੀਆ ਸਤ ਗੁਰ ਬਖਸ਼ੰਦਾ ਇੱਕ ਛੋਟੀ ਜੀ ਬੇਨਤੀ ਇਤਿਹਾਸ ਚੋਂ ਮੈਂ ਆਪ ਜੀ ਦੇ ਸਨਮੁਖ ਰੱਖਦਾ ਸਿਰਫ ਪਹਿਲਾ ਪਦਾ ਤੇ ਰਖਾਓ ਦਾ ਪਦਾ ਆਪਾਂ ਅਖਰੀ ਅਰਥ ਕੀਤੇ ਨੇ ਉਹਦੇ ਤੇ ਇੱਥੇ ਜੋ ਮਹਾਰਾਜ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਅੱਜ ਸਾਡੇ ਤੇ ਤਰਸ ਕੀਤਾ ਜੀ ਹਰ ਗੁਣ ਕਹਿ ਨਾ ਸਕੋ ਬਨਵਾਰੀ ਹਮ ਪਾਪੀ ਪਾਥਰ ਨੀਰ ਡੁੱਬਤ ਕਰ ਕਿਰਪਾ ਪਾਖਣ ਖਮਤਾਰੀ ਅਸੀਂ ਤਾਂ ਡੁੱਬ ਗਏ ਹਾਂ ਤੂੰ ਕਿਰਪਾ ਦੀ ਦ੍ਰਿਸ਼ਟ ਪਾ ਕੇ ਤਾਰ ਲੈ ਮੈਂ ਕਹਿੰਦਾ ਕਿੰਨਾ ਕੁ ਭਰੋਸਾ ਚਾਹੀਦਾ ਸਿੱਖ ਨੂੰ ਗੁਰੂ ਉੱਪਰ ਬੰਦਾ ਦਾਅਵੇ ਕਰਦਾ ਬਾਹਰੀ ਤੌਰ ਤੇ ਵੀ ਠੀਕ ਹੈ ਜਿੱਦਣ ਜਿੰਨੀ ਪਰਮਾਤਮਾ ਨੇ ਆਰਬੜਾ ਲਿਖ ਦਿੱਤੀ ਨਾ ਉਹਨੇ ਉਨੀ ਭੋਗ ਕੇ ਚਲੇ ਜਾਣਾ ਇਹਦੇ 'ਚ ਕੋਈ ਘਾਟ ਬਾਟ ਨਹੀਂ ਹੋ ਸਕਦੀ ਜਿਹੜਾ ਮਰ ਗਿਆ ਉਹਨੇ ਕਿੱਥੇ ਮੁੱਖੋਂ ਬੋਲ ਸਕਣਾ ਪਰਤ ਕੇ ਇਹ ਵੀ ਸਭੋ ਸੱਚ ਹੈ ਇਹ ਮਹਾਰਾਜ ਜੀ ਦੀ ਬਾਣੀ ਦੇ ਵੀ ਬਚਨ ਨੇ ਪਰ ਧਿਆਨ ਰੱਖਿਓ ਜਦੋਂ ਭਰੋਸੇ ਦਾ ਤੇ ਰੱਬ ਦੀ ਬਖਸ਼ਿਸ਼ ਦਾ ਜ਼ਿਕਰ ਚੱਲੇਗਾ ਉਦੋਂ ਸਤਿਗੁਰੂ ਜੀ ਦੇ ਬਚਨ ਹਨ ਜੀ ਕਹਿੰਦੇ ਉਦੋਂ ਸਿੱਖ ਦਾ ਸਿਦਕ ਤੇ ਭਰੋਸਾ ਇਹਨੇ ਸ਼ਿਖਰ ਤੇ ਪਹੁੰਚ ਜਾਂਦਾ ਉਹ ਦਾਅਵੇ ਨਾਲ ਕਹਿੰਦਾ ਮੇਰਾ ਗੁਰੂ ਚਾਹੇ ਸਤਿਗੁਰ ਮੇਰਾ ਮਾਰ ਜਿਵਾਲੇ ਉਹ ਮਾਰਨ ਤੇ ਜਿਵਾਲਣ ਦੇ ਸਮਰੱਥ ਹੈ ਉਹਦੀ ਦ੍ਰਿਸ਼ਟ ਵਿੱਚ ਸਭ ਕੁਝ ਹਾਂ ਕਿਰਪਾ ਦੀ ਨਦਰ ਪਵੇ ਤੇ ਉੱਥੇ ਫਿਰ ਪਿਆਰਿਓ ਸਾਡੀਆਂ ਗਿਣਤੀਆਂ ਮਿਣਤੀਆਂ ਸਭ ਝੂਠੀਆਂ ਪੈ ਜਾਂਦੀਆਂ ਜਿਵੇਂ ਇਤਿਹਾਸ ਦਾ ਇਹ ਪ੍ਰਸੰਗ ਹੈ ਜੀ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਪਿੰਡ ਜੀ ਖਾਈ ਲਾਹੌਰ ਇੱਥੋਂ ਦਾ ਚੌਧਰੀ ਸੀ ਬੜਾ ਰਸੂਖ ਚੜ੍ਹਾਈ ਕਰ ਗਿਆ ਮੈਂ ਸੰਖੇਪ ਜੀ ਸਿਰਫ ਬੇਨਤੀ ਕਰਨੀ ਤੇ ਇਲਾਕੇ ਵਿੱਚ ਬਾਪ ਦਾ ਰਸੂਖ ਹੋਣ ਕਰਕੇ ਉਹਦੇ ਪੁੱਤਰ ਨੂੰ ਉਹਦੀ ਪਦਵੀ ਉਸ ਥਾਂ ਤੇ ਚੌਧਰੀ ਨਿਯੁਕਤ ਕਰ ਦਿੱਤਾ ਗਿਆ ਹੁਣ ਇੱਕ ਜਵਾਨੀ ਬਾਪ ਦੀ ਸ਼ੌਹਰਤ ਦੌਲਤ ਸਭ ਕੁਝ ਸੀ ਉਸ ਔਲਾਦ ਤੋਂ ਉਸ ਬੱਚੇ ਤੋਂ ਸਾਂਭੀ ਨਾ ਗਈ ਕੁਝ ਸੰਗ ਇਹੋ ਜਿਹਾ ਮਿਲ ਗਿਆ ਕੁਝ ਸੰਗਤ ਵਿੱਚ ਪੈ ਗਿਆ ਦਿਨ ਰਾਤ ਐਬਾਂ 'ਚ ਲੰਘਣ ਲੱਗ ਗਿਆ ਪਿਓ ਦੀ ਖੱਟੀ ਕੋਈ ਇੱਜ਼ਤ ਵੀ ਉਹਨੇ ਮਿੱਟੀ 'ਚ ਰੋਲ ਦਿੱਤੀ ਇੱਥੋਂ ਤੱਕ ਐਬੀ ਵਿਕਾਰੀ ਬਣ ਕੇ ਦਿਨ ਰਾਤ ਨਸ਼ਿਆਂ 'ਚ ਗਲਤਾਨ ਰਹਿਣਾ ਤੇ ਲੋਕ ਦੁਰਕਾਰਨ ਲੱਗ ਗਏ ਇੱਕ ਦਿਨ ਉਹ ਵੀ ਆਇਆ ਸਭ ਕੁਝ ਗਵਾਚ ਗਿਆ ਕਿੰਨਾ ਕੁ ਸਮਾਂ ਕੱਢਦਾ ਸਭ ਕੁਝ ਚਲਾ ਗਿਆ ਤੇ ਜਿਹੜੇ ਸੱਜਣ ਕਹਿੰਦੇ ਸਨ ਵੀ ਤੇਰੇ ਮਿੱਤਰ ਆ ਜਦੋਂ ਖਾਣ ਨੂੰ ਦਮੜੀ ਨਾ ਮਿਲੀ ਤੇ ਫਿਰ ਚਮੜੀ ਵੀ ਭੈੜੀ ਲੱਗਣ ਲੱਗ ਗਈ ਸੱਜਣ ਵੀ ਭੈੜਾ ਲੱਗਣ ਲੱਗ ਗਿਆ ਨਾ ਜਦੋਂ ਦਮੜੀ ਦਾ ਸਾਥ ਨਾ ਮਿਲਿਆ ਤੇ ਉਸ ਸੱਜਣ ਦਾ ਚਿਹਰਾ ਉਹ ਵੀ ਭੈੜਾ ਲੱਗਣ ਲੱਗ ਗਿਆ ਕਿਉਂਕਿ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਹੈ ਮਹਾਰਾਜ ਕਹਿੰਦੇ ਬਾਣੀ 'ਚ ਆਖਰ ਤਨ ਤੇ ਰੋਗ ਵਾਪਰ ਗਿਆ ਸਰੀਰ ਦੇ ਵਿੱਚ ਕੋਹੜੀ ਬਣ ਗਿਆ ਇੰਨਾ ਲਾਚਾਰ ਹੋ ਗਿਆ ਵੀ ਲੋਕ ਨੇੜੇ ਵੀ ਨਹੀਂ ਜਾਂਦੇ ਮੌਤ ਮੰਗਦਾ ਹੈ ਆਖਰ ਗੁਰੂ ਅਮਰਦਾਸ ਜੀ ਦੇ ਦਰਬਾਰ ਸੰਗਤ ਜਾ ਰਹੀ ਹੈ ਇਹਦਾ ਰੋਣਾ ਸੁਣ ਕੇ ਸੰਗਤ ਨੇ ਸਹਾਰਾ ਦਿੱਤਾ ਤੇ ਇਹਨੂੰ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਲੈ ਆਉਂਦਾ ਇਹਦਾ ਨਾਮ ਸੀ ਭਾਈ ਪ੍ਰੇਮਾ ਮਹਾਰਾਜ ਜੀ ਦੇ ਚਰਨਾਂ 'ਚ ਆ ਗਿਆ ਹੁਣ ਇਤਿਹਾਸਕਾਰ ਗੁਰਮੁਖ ਪਿਆਰੇ ਕਹਿੰਦੇ ਆ ਇੰਨੀ ਸਰੀਰ 'ਚ ਹਿੰਮਤ ਨਹੀਂ ਰਹੀ ਹੁਣ ਲਾਚਾਰ ਹੈ ਦੇਹ ਲਾਚਾਰ ਹੈ ਹੁਣ ਵੀ ਗੁਰੂ ਅਮਰਦਾਸ ਜੀ ਕੇ ਉੱਠ ਕੇ ਦਰਸ਼ਨ ਵੀ ਕਰ ਸਕੇ ਦੂਰੋਂ ਮਹਾਰਾਜ ਜੀ ਦੀ ਝਲਕ ਪੈ ਜਾਂਦੀ ਹੈ ਦੂਰੋਂ ਸਤਿਗੁਰੂ ਦੇ ਦਰਸ਼ਨ ਹੋ ਜਾਂਦੇ ਨੇ ਤੇ ਹਿੰਮਤ ਕਰਦਾ
ਜਿੱਥੇ ਸੰਗਤਾਂ ਜੋੜੇ ਉਤਾਰਦੀਆਂ ਨੇ, ਉਸ ਧੂੜ ਨੂੰ ਹੀ ਆਪਣਾ ਇਸ਼ਨਾਨ ਬਣਾ ਲਿਆ ਨੇ। ਦਿਨ ਲੰਘਦੇ ਗਏ, ਆਖਰ ਇੱਕ ਦਿਨ, ਇੱਕ ਘੜੀ, ਇੱਕ ਛਿਨ, ਇੱਕ ਪਲ ਉਹ ਵੀ ਆਇਆ ਜਿਹੜਾ ਰੋਜ਼ ਗੁਰੂ ਨੂੰ ਵੇਂਦਾ ਸੀ। ਅੱਜ ਗੁਰੂ ਅਮਰਦਾਸ ਜੀ ਇਸ ਨੂੰ ਵੇਖਣ ਲੱਗੇ। ਮੇਰੀ ਬੇਨਤੀ ਫਿਰ ਸੁਣਿਆ ਜੇ, ਇਹ ਰੋਜ਼ ਸਤਿਗੁਰੂ ਦੇ ਦਰਸ਼ਨ ਕਰਦਾ, ਇਸ ਕਰਕੇ ਵੀ ਗੁਰੂ ਮੈਨੂੰ ਵੇਖ ਲਵੇ। ਮੈਂ ਲੱਖ ਵਿੜੱਤੇ ਸਾਹਿਬਾ, ਇਹੀ ਤਰਲਾ ਹੁੰਦਾ ਨਾ ਸਾਡਾ ਸਾਰਿਆਂ ਦਾ, ਮੈਂ ਲੱਖ ਵਿੜੱਤੇ ਸਾਹਿਬਾ ਜੇ ਬਿੰਦ ਬੁਲਾਏ। ਜਿੰਨਾ ਧਰਮ ਕਰਮ ਕਹਿ, ਜੇ ਮੂਲ ਰੂਪ ਵਿੱਚ ਵੇਖੋਗੇ ਅਭਿਆਸੀ ਦਾ ਅਭਿਆਸ ਇਸ ਕਰਕੇ ਵੇ ਵੀ ਤੂੰ ਮੇਰੇ ਨਾਲ ਬੋਲ। ਮੈਂ ਲੱਖ ਵਿੜੱਤੇ ਸਾਹਿਬਾ ਜੇ ਬਿੰਦ ਬੁਲਾਈਆ, ਮੈਂ ਚਾਰੇ ਕੁੰਡਾਂ ਭਾਲੀਆਂ ਤੁਦ ਜੇਵੜ ਨਾ ਸਾਈਆਂ। ਜੇ ਸਤਿਗੁਰੂ ਇੱਕ ਵਾਰੀ ਤੁਸੀਂ ਆਪਣੇ ਮੁੱਖ ਚੋਂ ਮੈਨੂੰ ਬੁਲਾ ਲਾਉਣਾ, ਮੈਂ ਲੱਖਾਂ ਖੱਟ ਗਿਆ, ਮੈਂ ਸਮਝਾਂਗਾ ਮੇਰਾ ਜੀਵਨ ਸਫਲ ਹੋ ਗਿਆ। ਏਡਾ ਤਰਸੇ ਗੁਰੂ ਦਾ, ਸਿੱਖ ਦਾ ਭਰੋਸਾ ਇਹਨਾਂ ਗੁਰੂ ਦੇ ਬਚਨਾਂ ਤੇ ਜੀ। ਹੁਣ ਰੋਜ਼ ਸਤਿਗੁਰੂ ਜੀ ਨੂੰ ਵੇਖਦਾ ਹੈ। ਅੱਜ ਮਹਾਰਾਜ ਰੁਕੇ ਨੇ ਗੁਰੂ ਅਮਰਦਾਸ, ਅੱਜ ਸਤਿਗੁਰੂ ਨੇ ਵੇਖਿਆ। ਬਸ ਉਹ ਵੇਖਣਾ ਕਿਹੋ ਜਿਹਾ ਸੀ? ਉਹ ਸੀ ਕਿਰਪਾ ਕਟਾਖ ਵਿਲੋਕਣ ਕਿਨੋਂ, ਉਹ ਇਹ ਵੇਖਣਾ ਸੀ। ਅੱਜ ਵੇਂਦਿਆਂ ਸਾਰ ਮਹਾਰਾਜ ਹੁਕਮ ਕਰ ਦਿੰਦੇ ਨੇ, ਭਾਈ ਸਿੱਖੋ ਜਿਸ ਜਲ ਵਿੱਚ ਅਸੀਂ ਇਸ਼ਨਾਨ ਕਰਨੇ ਆ ਨਾ, ਅੱਜ ਤੋਂ ਬਾਅਦ ਭਾਈ ਪ੍ਰੇਮੇ ਨੂੰ ਰੋਜ਼ ਉਸ ਵਿੱਚ ਇਸ਼ਨਾਨ ਕਰਾਇਓ। ਹੁਣ ਧਿਆਨ ਦਿਓ, ਮੇਰੀ ਬੇਨਤੀ ਨੂੰ ਫਿਰ ਭਾਵਨਾ ਨਾਲ ਸੁਣਿਆ ਜੇ, ਗੁਰੂ ਦੇ ਸ਼ਬਦ ਦੀ ਕਰਾਮਾਤ ਇਹ। ਜਦੋਂ ਗੁਰੂ ਜੀ ਦਾ ਬਚਨ ਹੋ ਗਿਆ ਨਾ, ਇਹ ਨਹੀਂ ਵੀ ਉਹ ਪਾਣੀ ਜਾਂ ਜਲ ਕਿਹੋ ਜਿਹਾ ਸੀ, ਬਸ ਜਦੋਂ ਸਤਿਗੁਰੂ ਨੇ ਬਚਨ ਕਰ ਦਿੱਤਾ ਫਿਰ ਉਹ ਜਲ ਅੰਮ੍ਰਿਤ ਬਣ ਗਿਆ ਭਾਈ ਪ੍ਰੇਮੇ ਵਾਸਤੇ। ਗੁਰੂ ਦੇ ਸ਼ਬਦ ਦੀ ਕਰਾਮਾਤ ਵਰਤ ਗਈ, ਉਸ ਬਚਨ ਦੀ ਕਰਾਮਾਤ ਵਰਤੀ। ਇੱਕ ਦਿਨ, ਦੋ ਦਿਨ ਸਮਾਂ ਲੰਘਿਆ, ਭਾਈ ਪ੍ਰੇਮੇ ਦਾ ਸਰੀਰ ਨਰੋਵਾ ਹੋ ਗਿਆ ਜੀ, ਸਿੱਖੀ ਕਮਾਣ ਲੱਗ ਗਿਆ। ਹੁਣ ਜੀਵਨ ਸੀ ਖੰਮ ਪਾਪੀ ਪਾਥਰ ਨੀਰ ਡੁਬਤ, ਕਰ ਕਿਰਪਾ ਪਾਖਣ ਖੰਮ ਤਾਰੀ। ਜਿਹੜਾ ਪੱਥਰ ਦੀ ਤਰ੍ਹਾਂ ਡੁੱਬਿਆ ਸੀ, ਅੱਜ ਗੁਰੂ ਨੇ ਨਦਰ ਪਾਈ, ਪੱਥਰ ਤਰ ਗਿਆ ਹੈ। ਤੇ ਜਦੋਂ ਮਹਾਰਾਜ ਜੀ ਦੀ ਸਿੱਖੀ ਕਮਾਉਂਦਾ ਹੈ, ਤੇ ਸਤਿਗੁਰੂ ਨੇ ਖੋਦੇ ਦਾ ਰਿਸ਼ਤਾ ਮੰਗਿਆ ਸੰਗਤ ਵਿੱਚ। ਭਾਈ ਸਾਈ ਉੱਪਲ, ਸ਼ਾਇਦ ਜੇ ਭੁੱਲਦਾ ਨਾ ਹੋਵਾਂ, ਉਹਨਾਂ ਆਪਣੀ ਬੱਚੀ ਦਾ ਰਿਸ਼ਤਾ ਤੈਅ ਕਰ ਦਿੱਤਾ। ਪਰ ਉਹਨੇ ਵੀ ਇੱਕ ਸਵਾਲ ਕੀਤਾ, ਕਹਿੰਦੇ ਮਹਾਰਾਜ ਇਹਦੀ ਜਾਤ ਕੀ, ਇਹਦਾ ਘਰ ਘਰਾਨਾ, ਇਹ ਰਹਿੰਦਾ ਕੀ, ਇਹ ਕਰਦਾ ਕੀ, ਮਹਾਰਾਜ ਇਹਦੇ ਮਾਂ ਬਾਪ ਕਿੱਥੇ ਨੇ? ਵਾਹ ਜੀ, ਜਦੋਂ ਪੱਥਰ ਵੀ ਗੁਰੂ ਦੀ ਨਜ਼ਰ ਨਾਲ ਤਰਨਾ, ਇੰਨਾ ਤਰਸ ਵਰਤਦਾ ਮੇਰੇ ਸਤਿਗੁਰ ਦਾ। ਮਹਾਰਾਜ ਕਹਿੰਦੇ ਭਾਈ ਗੁਰੂ ਦਿਆ ਸਿੱਖਾ, ਇਹਦਾ ਮਾਂ ਬਾਪ ਵੀ ਗੁਰੂ ਅਮਰਦਾਸ, ਇਹਦਾ ਘਰ ਗੁਰੂ ਨਾਨਕ ਦਾ ਘਰ। ਤੇ ਮਹਾਰਾਜ ਸਤਿਗੁਰੂ ਜੀ ਨੇ ਕਿਹਾ, ਤੁਸੀਂ ਪੁੱਛਦੇ ਹੋ ਇਹ ਰਹਿੰਦਾ ਕਿੱਥੇ ਵੇ, ਕਰੇਗਾ ਕੀ? ਕਹਿੰਦੇ ਸਿੱਖੀ ਕਮਾ ਰਿਹਾ ਹੈ, ਜਿੱਥੇ ਗੁਰੂ ਅਮਰਦਾਸ ਦਾ ਵਾਸਾ ਉੱਥੇ ਭਾਈ ਪ੍ਰੇਮੇ ਦਾ ਵਾਸਾ। ਮੈਂ ਕਹਿੰਦਾ ਐਡਾ ਦਿਆਲ ਸਤਿਗੁਰੂ, ਜਦੋਂ ਜਗਿਆਸੂ ਗੁਰੂ ਅੱਗੇ ਬੇਨਤੀ, ਗੁਰੂ ਅੱਗੇ ਤਰਲਾ ਕਰਦਾ ਹੈ, ਸਤਿਗੁਰੂ ਦੀ ਇੱਕ ਕਿਰਪਾ ਦੀ ਦ੍ਰਿਸ਼ਟ ਦੀ ਘੜੀ ਆ ਜਾਏ ਜਦੋਂ, ਉਦੋਂ ਫਿਰ ਸਾਹਿਬ ਇਹ ਨਹੀਂ ਕਹਿੰਦੇ ਵੀ ਇੰਨੇ ਸਾਲ ਤੈਨੂੰ ਪਾਪ ਕਰਦਿਆਂ ਹੋ ਗਏ ਨੇ, ਹੁਣ ਬਖਸ਼ਣ ਲਈ ਇੰਨੇ ਸਾਲ ਲੱਗਣਗੇ। ਉਹ ਪਤਾ ਨਹੀਂ ਘੜੀ ਭਾਗਾਂ ਵਾਲੇ ਦੇ ਜੀਵਨ ਵਿੱਚ ਆ ਗਈ, ਇੱਕ ਘੜੀ ਨੇ ਸਭ ਕੁਝ ਭੁਲਾ ਦਿੱਤਾ, ਸਤਿਗੁਰੂ ਦੀ ਨਜ਼ਰ ਨੇ ਮੇਟ ਦਿੱਤਾ ਸਭ ਕੁਝ। ਫਿਰ ਮਹਾਰਾਜ ਜੀ ਨੇ ਅਸੀਸ ਦਿੱਤੀ, ਭਾਈ ਮੁਰਾਰੀ ਉਹਨੂੰ ਬਖਸ਼ਿਸ਼ ਮਿਲ ਗਈ। ਤੇ ਇਸ ਬੀਬੀ ਦਾ, ਇਹਦੀ ਧਰਮ ਸੁਪਤਨੀ ਦਾ ਨਾਮ ਸੀ ਬੀਬੀ ਮੱਥੋ। ਮਹਾਰਾਜ ਨੇ 22 ਮੰਜੀਆਂ ਚੋਂ ਇੱਕ ਮੰਜੀ ਪ੍ਰਚਾਰਕ ਥਾਪੇ ਆਪਣੇ, ਮੱਥੋ ਤੇ ਮੁਰਾਰੀ ਜੀ ਮੰਜੀ ਜਿਹੜੀ ਆਪਾਂ ਪੜ੍ਹਨੇ ਆ। ਮੈਂ ਫਿਰ ਬੇਨਤੀ ਕਰਾਂਗਾ, ਜਿਹੜੇ ਕਹਿੰਦੇ ਸਨ ਇਹਦੇ ਨੇੜੇ ਨਹੀਂ ਜਾਣਾ, ਇਹ ਵਿਚਾਰੀ ਕਹਿ, ਇਹ ਵਿਕਾਰੀ ਕਹਿ, ਇਹ ਕੋੜੀ ਕਹਿ, ਇਹਦੇ ਤਨ ਤੇ ਕੋਲੋਂ ਵੀ ਬਦਬੋ ਆਉਂਦੀ ਏ। ਜਿੱਦਣ ਗੁਰੂ ਅਮਰਦਾਸ ਦੀ ਨਜ਼ਰ ਪਈ, ਉਹ ਤਨ ਵੀ ਸੋਹਣਾ ਬਣ ਗਿਆ, ਉਹ ਮਨ ਵੀ ਸੋਹਣਾ ਬਣ ਗਿਆ, ਉਹਦਾ ਘਰ ਵੀ ਸੋਹਣਾ ਬਣ ਗਿਆ, ਤੇ ਆਪ ਜੁੜਿਆ ਤੇ ਹਜ਼ਾਰਾਂ ਨੂੰ ਜੋੜਨ ਲੱਗ ਗਿਆ। ਫਿਰ ਇਹਦਾ ਮਤਲਬ ਜਿੱਦਣ ਗੁਰੂ ਦਾ ਤਰਸ ਹੁੰਦਾ ਨਾ, ਉਹਦੇ ਤਰਸ ਕਰਕੇ ਸਤਿਗੁਰੂ ਤਾਂ ਇੱਥੋਂ ਤੱਕ ਸ਼ਬਦ ਜੀ ਨੂੰ ਭਾਈ ਸਾਹਿਬ ਨੇ ਕਿਹਾ ਨਾ, ਸਿਮਰ ਮੁਰੀਦਿਆ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ, ਮੇਰਾ ਗੁਰੂ ਬਖਸ਼ਿੰਦ ਹੈ। ਬਸ ਉਹਨੂੰ ਸਿਮਰ ਲਈਏ। ਤੇ ਕਿਵੇਂ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ,
ਮਿਟ ਜਾਏਗਾ ਸਭ ਕੁਝ। ਕੱਲ ਕਲੇਸ਼ ਤਨ ਮਾਹੇ ਮਿਟਾਵੋ, ਮਿਟ ਜਾਣਗੇ ਜਦੋਂ ਸਿਮਰੇਗਾ। ਤੇ ਅਰਦਾਸ ਕਰਕੇ ਜਨ ਕਹਿੰਦਾ, ਹਮ ਪਾਪੀ ਪਾਥਰ ਨੀਰ ਡੁੱਬਤ, ਅਸੀਂ ਪੱਥਰ ਦੀ ਤਰ੍ਹਾਂ ਡੁੱਬਣੇ ਪਏ ਹਾਂ, ਤੁਸੀਂ ਕਿਰਪਾ ਕਰੋ, ਕਰ ਕਿਰਪਾ, ਕਿਰਪਾ ਕਰਕੇ ਪਾਖਣ ਹਮ ਤਾਰੀ, ਅਸੀਂ ਜਿਹੜੇ ਪੱਥਰ ਦੀ ਨਿਆਈਆਂ, ਸਾਨੂੰ ਕਿਰਪਾ ਕਰ।

ਹੁਣ ਕਈ ਜਨਮਾਂ ਦੇ ਜੀ, ਜਨਮ ਜਨਮ ਕੀ ਸਮਨ ਕੋ ਮਲ ਲਾਗੀ ਨਾ, ਇੱਥੇ ਪਾਠ ਹੈ ਜੀ ਜਨਮ ਜਨਮ ਕੇ ਲਾਗੇ ਲੱਗੇ ਹੋਏ ਨੇ ਜਨਮਾਂ ਜਨਮਾਂਤਰਾਂ ਦੇ ਵਿਖ ਜ਼ਹਿਰ ਮੋਰਚਾ, ਜਿਵੇਂ ਜਿਵੇਂ ਲੋਹੇ ਨੂੰ ਜੰਗਾਲ ਨਹੀਂ ਲੱਗ ਜਾਂਦਾ, ਕਹਿੰਦੇ ਇਸ ਅੰਦਰ ਨੂੰ ਜੰਗ ਮੋਰਚਾ ਜੰਗਾਲ ਵਿਖ ਜ਼ਹਿਰ ਚੜਿਆ ਹੋਇਆ, ਗਲਦਾ ਪਿਆ। ਸੰਗਤ ਸਾਧ ਸਵਾਰੀ ਲੱਗ, ਸੰਗਤ ਸਾਧ ਸਵਾਰੀ, ਸਾਧ ਸੰਗਤ ਵਿੱਚ ਲੱਗ ਕੇ ਭਾਵ ਜੁੜ ਕੇ, ਜਿਵੇਂ ਪਾਰਸ ਮਨੂਰ ਨੂੰ ਗਲੇ ਹੋਏ ਲੋਹੇ ਨੂੰ ਵੀ ਕੰਚਨ ਕਰ ਦਿੰਦਾ ਹੈ, ਜਿਹਨੂੰ ਮਹਾਰਾਜ ਕਹਿੰਦੇ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਿਨੇਖਾ, ਇੱਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟ ਸਦੇਖਾ, ਇੱਕ ਨਾਮ ਅੰਮ੍ਰਿਤ ਦੀ ਬਖਸ਼ੀਸ਼ ਵਰਤ ਜਾਏ ਤੇ ਮਨੂਰ ਕੰਚਨ ਬਣ ਜਾਂਦਾ ਹੈ। ਕਹਿੰਦੇ ਜਿਹੜਾ ਇਹ ਗਲਿਆ ਲੋਇਆ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ, ਵਕਾਰਾਂ ਦਾ ਜ਼ਹਿਰ ਭਰਿਆ ਸੀ, ਸੰਗਤ ਵਿੱਚ ਜੁੜ ਕੇ ਮਹਾਰਾਜ ਕਿਰਪਾ ਕਰੋ, ਸਾਧ ਸੰਗਤ ਵਿੱਚ ਇਸ ਅੰਦਰ ਨੂੰ

ਸੋਨੇ ਦੀ ਮੈਲ ਕੱਢਣ ਲਈ ਸੁਨਿਆਰ ਵੀਰ ਉਹਨੂੰ ਤਾ ਦਿੰਦੇ ਨੇ, ਅੱਗ ਵਿੱਚ ਸੇਕਦੇ ਨੇ, ਤੇ ਸਹਿਜੇ ਸਹਿਜੇ ਮਲ ਉਹਦੀ ਮੈਲ ਖੋਟ ਜਿਹੜੀ ਕੱਢੀ ਜਾਂਦੀ ਉਹ ਸ਼ੁੱਧ ਹੋ ਜਾਂਦਾ। ਮਹਾਰਾਜ ਤੁਹਾਡਾ ਨਾਮ ਤੁਹਾਡੀ ਸਿੱਖੀ ਇਹ ਇਸ ਤਰ੍ਹਾਂ ਜਿਵੇਂ ਤਾ ਦਿੱਤਾ ਜਾ ਰਿਹਾ। ਮੰਨ ਲਓ ਆਪਾਂ ਬਾਣੀ ਪੜ੍ਹਨੇ ਆ, ਨਾਮ ਜਪਣੇ ਆ, ਸੇਵਾ ਕਰਨੇ ਆ, ਸਿਮਰਨ ਕਰਨੇ ਆ, ਅਭਿਆਸ ਕਰਨੇ ਆ, ਮਨ ਨਹੀਂ ਟਿਕਦਾ ਕਿਉਂਕਿ ਮੈਲ ਬੜੀ ਹੈ। ਪਰ ਇਹ ਮੈਲ ਦਾ ਕਾਰਨ ਇਹ ਨਹੀਂ ਵੀ ਅਸੀਂ ਕਈ ਵੀ ਹੁਣ ਪੜ੍ਹਨ ਦਾ, ਜਪਣ ਦਾ, ਸਿਮਰਨ ਦਾ ਲਾਭ ਕੋਈ ਨਹੀਂ। ਅਸਲ ਵਿੱਚ ਇਹ ਇਸ ਤਰ੍ਹਾਂ ਜਿਵੇਂ ਕੰਚਣ ਨੂੰ ਤਾ ਦਿੱਤਾ ਜਾਂਦਾ, ਜਦੋਂ ਮੈਲ ਨਿਕਲ ਗਈ ਤੇ ਇਹਨੇ ਟਿਕ ਜਾਣਾ ਹੈ, ਇਹਦੇ ਅੰਦਰ ਠਹਿਰਾਓ ਆ ਜਾਣਾ। ਇਸ ਤਰ੍ਹਾਂ ਜਿਵੇਂ ਕੰਚਨ ਸ਼ੁੱਧ ਹੋ ਜਾਂਦਾ, ਇਸ ਤਰ੍ਹਾਂ ਤਾ ਦੇ ਕੇ ਭਾਵ ਘਾਲ ਨਾ ਘਾਲ ਕੇ ਇਸ ਅੰਦਰ ਨੂੰ ਤੁਸੀਂ

0: ਨਾਮ ਔਖਦ ਹੈ, ਹਉਮੈ ਰੋਗ ਏ। ਤੇ ਇਹ ਇਹ ਮਹਾਰਾਜ ਨੇ ਵੀ ਸ਼ਬਦ ਵਰਤਿਆ ਨਾਲ ਜੀ, ਇਹ ਜਗਤ ਦੇ ਵਿੱਚ ਔਸ਼ਧੀ ਔਵੇ ਜਿਹਦੇ ਵਿੱਚ ਕੋਈ ਊਣਤਾਈ ਨਹੀਂ, ਕੋਈ ਖਾਮੀ ਨਹੀਂ, ਕੋਈ ਇਹਦਾ ਸਾਈਡ ਇਫੈਕਟ ਨਹੀਂ ਜਿਹਨੂੰ ਆਪਾਂ ਕਹਿੰਦੇ ਹਾਂ, ਭਾਵ ਇਹਦਾ ਕੋਈ ਨੁਕਸਾਨ ਨਹੀਂ। ਇਹ ਨਾਮ ਰੂਪੀ ਔਖਦ ਐਸੀ ਸ਼ੁੱਧ ਹੈ, ਜਿਹੜਾ ਜਪੇਗਾ ਉਹਦੇ ਅੰਦਰੋਂ ਹਉਮੈ ਮਿਟੇਗੀ। ਮਹਾਰਾਜ ਕਹਿੰਦੇ ਨੇ ਹਰ ਹਰ ਹਰ ਔਖਦ ਜਗ ਪੂਰਾ, ਜਪ ਹਰ ਹਰ ਹਉਮੈ ਮਾਰੀ। ਪਰਮੇਸ਼ਰ ਨੂੰ ਜਪ ਕੇ ਉਹਨਾਂ ਜਣਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਲਿਆ, ਕਿਉਂਕਿ ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਠਾਈ। ਤੇ ਵੀ ਤੇ ਸੱਚ ਨਾ, ਜਿੱਥੇ ਨਾਮ ਆ ਜਾਏ ਰੰਗ ਰਤੜੇ ਦੇ ਨੇੜੇ ਹਉਮੈ ਦਾ ਕੰਮ ਹੀ ਕੋਈ ਨਹੀਂ ਗਾ। ਉਹ ਇੱਥੋਂ ਤੱਕ ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿ ਦਰਵੇਸ਼। ਇਹ ਥੋੜ੍ਹਾ ਵੀ ਉਹਨਾਂ ਉਹ ਗੁਣਾਂ ਦੇ ਭਰੇ ਨੇ, ਪਰ ਹਉਮੈ ਨੂੰ ਕੀ ਥਾਂ ਉੱਥੇ, ਉਹ ਮਿਟ ਗਈ। ਉਹਨਾਂ ਨੇ ਆਪਣੇ ਅੰਦਰੋਂ ਹਉ ਮੇਟ ਲਈ।
1: ਹਰ ਹਰ ਅਗਮ ਅਗਾਧ ਬੋਧ, ਅਪਰੰਪਰ ਪੁਰਖ ਅਪਾਰੀ।
0: ਹਰੀ ਪਰਮਾਤਮਾ ਅਗਮ ਹੈ, ਜਿਹਦੇ ਤੱਕ ਗਮਨ ਨਹੀਂ ਹੋ ਸਕਦਾ। ਅਗਾਧ ਬੋਧ ਡੂੰਘਾ ਗਹਿਰਾ, ਜਿਹਦਾ ਬੋਧ ਨਹੀਂ ਪਾਇਆ ਜਾ ਸਕਦਾ, ਅੰਤ ਨਹੀਂ ਪੈ ਸਕਦਾ। ਅਪਰੰਪਰ ਜਿਹਦਾ ਪਾਰਾਵਾਰ ਕੋਈ ਨਹੀਂ। ਪੁਰਖ ਉਹ ਕਰਤਾ ਪੁਰਖ, ਅਪਾਰੀ ਅਪਾਰ ਪਰਮੇਸ਼ਰ, ਜਿਹੜਾ ਗੁਣਾਂ ਦੇ ਨਾਲ ਭਰਪੂਰ।

0: ਹੇ ਗੁਰੂ ਰਾਮਦਾਸ ਸਤਿਗੁਰੂ, ਅੱਜ ਤੁਸੀਂ ਮਿਹਰ ਕਰਦੇ ਹੋ ਆਪਣੇ ਜਨ ਉੱਪਰ, ਜਨ ਕੋ ਕਿਰਪਾ ਕਰੋ ਜਗ ਜੀਵਨ, ਜਨ ਨਾਨਕ ਪੈ ਸਵਾਰੀ। ਆਪਣੇ ਜਨ ਤੇ ਕਿਰਪਾ ਕਰੋ, ਆਪਣੇ ਸੇਵਕ ਦੀ ਪੈਜ ਸਵਾਰੀ ਭਾਵ ਬਿਰਧ ਦੀ ਲਾਜ ਰੱਖਦੇ ਹੋ ਨਾ ਤੁਸੀਂ, ਜੋ ਸ਼ਰਨ ਆਵੈ ਤਿਸ ਕੰਠ ਲਾਵੈ ਬਿਰਧ ਸਵਾਮੀ ਸੰਧਾ। ਕਰ ਕਿਰਪਾ ਕਿਰਪਾਲ, ਤੇਰਾ ਬਿਰਧ ਬਸ ਸ਼ਰਨ ਪੈ ਗਿਆ, ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ, ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ। ਇਹ ਅੱਜ ਦਾ ਜੋ ਹੁਕਮ ਸਤਿਗੁਰੂ ਨੇ ਬਖਸ਼ਿਆ ਇਹਦਾ ਭਾਵ ਸੀ। ਅਰਦਾਸ ਕਰੀਏ ਵੀ ਸਤਿਗੁਰੂ ਸਾਡੇ ਅਵਗਣ ਬਖਸ਼ ਕੇ ਤਰਸ ਕਰਕੇ ਆਪਣੇ ਚਰਨਾਂ ਨਾਲ ਜੋੜ। ਆਓ ਸਾਧ ਸੰਗਤ ਜੀ, ਜੋ ਲੜੀ ਵਾਰ ਪਾਵਨ ਪਵਿੱਤਰ ਅੰਮ੍ਰਿਤ ਬਚਨ, ਉਹ ਪਦਾ ਜਿਹੜਾ ਹੈ ਮਾਰੂ ਰਾਗ ਹੈ ਜੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਹ ਅੰਮ੍ਰਿਤ ਬਚਨ ਹਨ ਤੇ ਇਸ ਪਵਿੱਤਰ ਬਚਨ ਵਿੱਚੋਂ ਇਹ ਅੱਠਵਾਂ ਪਦਾ ਹੈ।
1: ਸਤ ਸੰਤੋਖ ਰਹੋ ਜਨ ਭਾਈ।
0: ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆ, ਹੇ ਭਾਈ, ਜੀਵਨ ਵਿੱਚ ਸ਼ੁਭ ਗੁਣਾਂ ਦੀ ਲੋੜ ਹੈ। ਸਤ ਸੰਤੋਖ, ਇੰਜ ਕਹਿ ਲਈਏ, ਇਹਨਾਂ ਗੁਣਾਂ ਕਰਕੇ ਇਹ ਗੜ ਸਰੀਰ ਰੂਪੀ ਕਿਲਾ ਜਿੱਤਿਆ ਜਾ ਸਕਦਾ ਹੈ। ਜਿੱਥੇ ਸਤ ਹੋਵੇਗਾ, ਸੰਤੋਖ ਹੋਵੇਗਾ, ਦਇਆ ਹੋਵੇਗੀ, ਧਰਮ ਆਏਗਾ, ਧੀਰਜ ਆਏਗਾ, ਤਾਂ ਹੀ ਇਸ ਗੜ ਕਿਲੇ ਨੂੰ ਫਤਿਹ ਕੀਤਾ ਜਾ ਸਕਦਾ। ਤੇ ਮਹਾਰਾਜ ਕਹਿੰਦੇ ਇਹ ਸ਼ੁਭ ਗੁਣਾਂ ਨੂੰ, ਹੇ ਭਾਈ, ਹੇ ਜਨ, ਆਪਣੇ ਅੰਦਰ ਵਸਾਵੋ।
1: ਖਿਮਾ ਕਹੋ ਸਤਿਗੁਰ ਸਰਨਾਈ।
0: ਤੇ ਖਿਮਾ ਕਰਨਾ, ਖਿਮਾ ਸ਼ਿੰਗਾਰ, ਕਾਮਣ ਤਨ ਪਹਿਰੈ ਤਾਂ ਰਾਵੈ ਲਾਲ ਪਿਆਰੀ। ਖਿਮਾ ਵੀ ਤੇਰਾ ਗਹਿਣਾ ਹੋਵੇ, ਇਹ ਸਤਿਗੁਰ ਦੀ ਸ਼ਰਨ ਆਉਣ ਦਾ ਗੁਣ ਹੈ। ਕਿਹੜਾ ਗੁਣ? ਸਤ ਦਾ, ਸੰਤੋਖ ਦਾ, ਖਿਮਾ ਦਾ। ਨਿਮਨ ਸੋ ਅੱਖਰ ਖਵਨ ਗੁਣ, ਇਹ ਗੁਣ ਹੈ ਜੀ। ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ, ਇਹ ਉਹਦੀ ਸ਼ਰਨ ਆਉਣ ਦਾ ਗੁਣ ਹੈ।
1: ਆਤਮ ਚੀਨ ਪਰਾਤਮ ਚੀਨੋ।
0: ਆਤਮਾ ਨੂੰ ਪਹਿਚਾਨ ਕੇ ਚੀਨਣਾ ਮਤਲਬ ਵੇਖ ਲੈਣਾ, ਬ੍ਰਹਮ ਬਿੰਦੈ ਤਿਸਦਾ ਬ੍ਰਹਮਤ੍ਰ ਹੈ। ਆਤਮਾ ਨੂੰ, ਪਰਮਾਤਮਾ ਨੂੰ ਜਾਣਨ ਲਈ ਇਸ ਅੰਦਰ ਨੂੰ ਜਿੰਨੇ ਚੀਨ ਲਿਆ।
1: ਗੁਰ ਸੰਗਤ ਇਹੋ ਨਿਸਤਾਰਾ ਹੈ।
0: ਫਿਰ ਗੁਰੂ ਦੀ ਸੰਗਤ ਵਿੱਚ ਆਇਆ, ਇਸ ਭਵ ਸਾਗਰ ਵਿੱਚੋਂ ਉਸ ਜੀਵ ਦਾ ਪਾਰ ਉਤਾਰਾ। ਨਿਸਤਾਰਾ ਮਤਲਬ ਉਧਾਰ ਹੋ ਜਾਂਦਾ ਹੈ, ਉਹ ਤਰ ਜਾਂਦਾ ਹੈ। ਹਲਤ ਪਲਤ ਉਹਦਾ ਗੁਰੂ ਨਾਨਕ ਸਵਾਰ ਦੇ ਹਨ।
1: ਸਾਕਤ ਕੂੜ ਕਪਟ ਮਹਿ ਟੇਕਾ।
0: ਹੁਣ ਨਾਲ ਹੀ ਮਹਾਰਾਜ ਕਹਿੰਦੇ, ਪਰ ਇਹਦੇ ਵਿਪਰੀਤ ਵੇਖੋ ਭਾਈ, ਜਿਹੜੇ ਸਾਕਤ ਨੇ ਨਾ, ਮਨਮੁਖ ਨੇ, ਉਹ ਕੂੜ ਵਿੱਚ ਕਪਟ ਵਿੱਚ ਹੀ, ਇਹ ਉਹਨਾਂ ਦਾ ਟੇਕ ਆਸਰਾ ਹੁੰਦੀ। ਉਹ ਕੂੜ ਤੇ ਕਪਟੀ, ਈਰਖਾਲੂ, ਇਹ ਸਾਰੇ ਕਾਮ ਕ੍ਰੋਧ ਨਗਰ ਬਹੁ ਭਰਿਆ, ਇਹਦੇ 'ਚ ਭਰਿਆ ਰਹਿੰਦਾ ਉਹ ਤੇ। ਪਰ ਹਾਂ, ਜੇ ਗੁਰੂ ਮਿਲੇ ਤੇ ਸਤ ਸੰਤੋਖ ਦਇਆ ਧਰਮ ਧੀਰਜ ਨਾਲ ਅੰਦਰੋਂ ਇਹ ਅਵਗਣ ਮਿਟ ਜਾਂਦੇ ਨੇ। ਪਰ ਸਾਖਤ ਉਹ ਇਹਨਾਂ ਅਵਗਣਾਂ ਨੂੰ ਹੀ ਆਪਣੀ ਸੱਚੀ ਟੇਕ ਜਾਣ ਲੈਂਦਾ ਹੈ।
1: ਅਹਨਿਸ ਨਿੰਦਾ ਕਰੇ ਅਨੇਕਾ।
0: ਇਹੀ ਕਾਰਨ ਹੈ ਇਹਦੇ ਵਿੱਚੋਂ ਫਿਰ ਨਿੰਦਕ ਬਣਦਾ ਉਹ, ਅਨੇਕਾਂ ਜੀਆਂ ਦੀ ਨਿੰਦਿਆ ਦਾ ਭਾਰ ਉਹ ਚੁੱਕੀ ਰੱਖਦਾ।
1: ਬਿਨ ਸਿਮਰਨ ਆਵੈ ਫੁਨ ਜਾਵੈ।
0: ਬਿਨਾ ਨਾਮ ਤੋਂ, ਬਿਨਾ ਸਿਮਰਨ ਤੋਂ ਉਹ ਆਉਂਦਾ ਜਾਂਦਾ, ਜੰਮਦਾ ਮਰਦਾ, ਜਨਮ ਮਰਨ ਉਹਦਾ ਮਿਟਦਾ ਨਹੀਂ।
1: ਗਰਭ ਜੋਨੀ ਨਰਕ ਮਝਾਰਾ ਹੈ।
0: ਉਹ ਗਰਭ ਜੋਨੀ ਵਿੱਚ ਆਉਂਦਾ ਜਾਂਦਾ, ਇਸ ਦੁੱਖ ਨੂੰ ਸਹਾਰ ਕੇ ਉਹ ਆਪਣਾ ਜੀਵਨ ਖੁਆਰ ਕਰ ਲੈਂਦਾ ਹੈ। ਧੰਨ ਗੁਰੂ ਨਾਨਕ ਸਾਹਿਬ, ਕਿਰਪਾ ਕਰਨ, ਇਹ ਸਤਿਗੁਰੂ ਦੇ ਬਚਨ ਸਾਡੇ ਜੀਵਨ ਦਾ ਆਧਾਰ ਬਣ ਜਾਣ, ਤਾਂ ਜੋ ਲੋਕ ਸੁਖੀ ਹੈ ਪਰਲੋਕ ਸੁਖੇਲੇ ਹੋ ਜਾਣ। ਬੇਅੰਤ ਹੋਈਆਂ ਭੁੱਲਾਂ ਸਾਧ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਕੇ ਬਖਸ਼ ਲੈਣ। ਅੱਗੇ ਤੋਂ ਪਾਤਸ਼ਾਹ ਜੀ ਸਮਤ ਬਖਸ਼ਣ, ਆਪਣੀਆਂ ਅਸੀਸਾਂ ਦੇਣ। ਜਿਵੇਂ ਆਪ ਸੰਗਤਾਂ ਨੂੰ ਪਤਾ ਹੈ, ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਨ ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ, ਉਹਨਾਂ ਦਾ 300 ਸਾਲਾ ਜਿਹੜਾ ਸ਼ਤਾਬਦੀ ਸ਼ਹੀਦੀ ਸਮਾਗਮ ਹੈ, ਉਹ 11 ਮਾਰਚ ਤੋਂ ਲੈ ਕੇ 14 ਮਾਰਚ ਤੱਕ ਗੁਰਦੁਆਰਾ ਭਾਈ ਤਾਰਾ ਸਿੰਘ ਜੀ ਸ਼ਹੀਦ ਪਿੰਡ ਵਾਂ ਤਰਨ ਤਾਰਨ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਸਮਾਗਮ ਕਰਾਏ ਜਾ ਰਹੇ ਨੇ। ਸੋ ਉਹਨਾਂ ਮਹਾਨ ਸ਼ਹੀਦਾਂ ਨੂੰ ਭਾਈ ਤਾਰਾ ਸਿੰਘ ਜੀ ਵਾਂ ਉਹਨਾਂ ਨੂੰ ਨਮਸਕਾਰ ਕਰਦਿਆਂ ਆਪਾਂ ਵੱਧ ਤੋਂ ਵੱਧ ਹਾਜ਼ਰੀਆਂ ਔਰ ਇਹਨਾਂ ਸਮਾਗਮਾਂ ਵਿੱਚ ਸਹਿਯੋਗ ਬਖਸ਼ਣਾ, ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਆਓ ਇਹਨਾਂ ਪੰਕਤੀਆਂ ਦਾ ਪਾਠ ਕਰਕੇ ਗੁਰੂ ਬਖਸ਼ੀ ਫਤਿਹ ਨਾਲ ਜੁੜਾਂਗੇ ਜੀ।

11-403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-263-4067, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

ਨਾਨਕ ਤੇ ਮੁਖੀ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਲਿਹਾਰੀ ਗੁਰੇ ਆਪਣੇ ਦਿਓ ਹਾਲੀ ਸੰਦਵਾਰ ਜਨਮਾਨਸ ਤੇ ਦੇਵਤੇ ਕੀ ਇਹ ਘਟਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉਗਵੈ ਸੁਰ ਚੜੇ ਹਜ਼ਾਰ।

ਦੋਈ ਕੁਦਰਤ ਸਾਜੇ ਕਰ ਆਸ ਨਿਠਚਾਓ, ਦਾਤਾ ਕਰਤਾ ਆਪ ਤੋਂ ਤੁਸ ਦੇਵ ਕਰੇ ਪਸਾਓ, ਤੂੰ ਜਨੁ ਸਭ ਸੇ ਦਿਲੈ ਸਿੰਦ ਕੁਆਓ, ਕਰ ਆਸ ਨਿਠਚਾਓ, ਕਰ ਆਸ ਨਿਠਚਾਓ।

ਲੱਖ ਕਰੋੜ ਸੱਚੈ ਸਭ ਤਾਨ ਸੱਚੈ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ।

ਵੱਡੀ ਵਡਿਆਈ ਜਾਂ ਪੁੱਛਣ ਦਾ ਵੱਡੀ ਵਡਿਆਈ ਜਾਇਆ ਪਿਆ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜ਼ਾਏ ਮਹਲਾ ਦੂਜਾ।

0: ਧਰਮ ਬਹਾਲਿਆ, ਧਰਮ ਬਹਾਲਿਆ, ਧਰਮ ਬਹਾਲਿਆ।
1: ਕੌੜੀ ਨਾਨਕ ਜੀ ਪਾਏ ਕਹਿ ਲਿਖਣਾਵੇ ਧਰਮ ਬਹਾਲਿਆ, ਉੱਥੇ ਸੱਚੇ ਸੱਚ ਨੇ ਬੜੇ ਜਨਮ ਆਕੜੇ ਜਜਮਾ ਲਿਆ। ਥਾਉ ਨਾ ਪਾਇਨ ਕੂੜੇ ਅਰਮ ਕਾਲੇ ਦੁੱਧ ਚਾ ਲਿਆ, ਤੇਰੇ ਨਾਇਰ ਤੇ ਛਿੱਜਣ ਗਏ ਹਾਰ ਗਏ ਛਿਠਗਨ ਵਾਲਿਆ। ਲਿਖਣਾਵੇ ਧਰਮ ਬਹਾਲਿਆ, ਲਿਖਣਾ

ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰ ਹੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵੇ ਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ

ਵੱਡ ਹੋ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ ਅੱਗੇ ਕਰਨੀ ਕਿਰਤ ਵਾਚੀ ਹੈ ਬਹਿ ਰੇਖਾ ਕਰ ਸਮਝਾਇਆ ਥੋਨ ਮਨ ਪਾਉਂਦੀ ਹੁਣ ਸੁਣਿਆ ਕਿਆ ਰੁਆਇਆ ਮਨ ਅੰਧੇ ਜਨਮ ਗਵਾਇਆ ਮਨ ਅੰਧੇ ਜਨਮ ਗਵਾਇਆ।

ਚਾਬੀ ਭਾਰ, ਪੈ ਵਿੱਚ ਇੰਦ ਫਰਿਆ ਸਿਰ ਭਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕਰੋੜੀ ਚਲਤਨਾ ਪੈ ਵਿੱਚ ਸੁਰਨਾਥ, ਪੈ ਵਿੱਚ ਆਡਾਣੇ ਆਕਾਸ਼, ਪੈ ਵਿੱਚ ਜੋਧ ਮਹਾਬਲ ਸੂਰ, ਪੈ ਵਿੱਚ ਆਵਹਿ ਜਾਵਹਿ ਪੂਰ ਸਗਲਿਆਂ।

ਜਿਨ ਸੱਚੋ ਸੱਚ ਬੁਝਾਇਆ।

0: ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾ ਨਾਨਕ ਮੂਸੇ ਗਿਆਨ ਵੀ ਹੋਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨਚਨ ਗੋਰ ਪੈਰ ਹਲਾਇਨ ਫਿਰ ਸਿਰ ਉਡਰਾਵਾ ਝਟੇ ਪਾਏ ਵੇਖੇ ਲੋਕ ਸਗਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਨ ਗਾਵਣ ਗਾਵਣ ਸੀਤਾ ਰਾਜੇ ਰਾਮ ਗਾਵਣ ਗੋਪੀਆਂ ਗਾਵਣ ਕਾਨ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਭਿਨੀ

ਲਈਏ, ਜੀ ਆਪਣੀ ਸਭ ਸਦਾ ਦੇ ਖਾਦੇ ਅਗਵਾਈਏ, ਜੇ ਲੋੜੇ ਚੰਗਾ ਆਪਣਾ ਕਰ ਪੁਨ ਹੋਣੀ ਸਦਾਈਏ, ਜੇ ਜਰਮਾਨਾ ਭਰ ਹਰ ਦਰਵੇਸ਼ ਕਰੇਂਦੀ ਆਈਏ, ਕੋ ਰਹੇ ਨਾ ਭਰੀਏ ਪਾਈਏ, ਕੋ ਰਹੇ ਨਾ ਭਰੀਏ ਪਾਈਏ।

ਬੇ ਚਾਰ ਬੰਦੇ ਸੇ ਜੇ ਕੋ ਹੈ ਵਿੱਚ ਬੰਦੀ ਵੇਖਣ ਕੋ ਦੀਦਾਰ। ਹਿੰਦੂ ਸਾਲਾ ਹੀ ਸਾਲਾ ਹੰਦਰ ਸਰੂਪ ਹੈ ਪਾਰ ਤੀਰਥ ਨਾਵੈ ਅਰਚਾ ਪੂਜਾ ਗਰਵਾਸ ਬੈਕਾਰ। ਜੋਗੀ ਸੁਨ ਧਿਆਵਨ ਜਿਥਿਆ ਲੱਖ ਨਾਮ ਕਰਤਾਰ। ਸੂਖਮ ਮੂਰਤ

0: ਸੰਸਾਰ ਨਾਨਕ ਭਗਤਾਂ ਭੁੱਖ ਸਲਾਨ ਸਤਨਾਮਿਆਂ ਦਾਰ ਸਦਾਨੰਦ ਰਹਿ ਦਿਲਾਤੀ ਗੁਣਵੰਤਿਆਂ ਪਾਸ਼ਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ

ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿਚਾਰ ਰੱਖਿਆ ਅੰਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ। ਤੁਮ ਵਿਚਾਰ ਹੈ ਜਿਨ ਸੱਚ ਸੰਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੇ ਸੁਣੋ ਜਨਹੋ, ਇਤ ਸੰਜਮ ਦੁਖ ਜਾਏ, ਪੌੜੀ ਸੇਵ ਕੀਤੀ ਸੰਤੋ ਕਈ। ਜਿਨ ਸੱਚੋ ਸੱਚ ਤੇ ਆਇਆ, ਓਨੀ ਮੰਦੇ ਪੈਰ ਨ ਰੱਖੇ, ਉਹ ਕਰ ਸੁਕ੍ਰਿਤ ਧਰਮ ਕਮਾਇਆ, ਓਨੀ ਦੁਨੀਆਂ ਤੋੜੇ।

ਵੱਡਾ ਪਾਇਆ ਵੱਡਾ ਪਾਇਆ। ਥੋੜੀ ਸੇਵ ਕੀਤੀ ਸੰਤੋਖੀ ਜਿਨ ਸਤ ਸਤ ਆਇਆ, ਉਹ ਨਿਮਨ ਦੇ ਪੈਰ ਰੱਖੋ ਕਰ ਸੁਕ੍ਰਿਤ ਧਰਮ ਕਮਾਇਆ। ਉਹਨੇ ਦੁਨੀਆਂ ਤੋੜੇ ਬੰਧਨਾਂ ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀ ਸੀ ਅਗਲਾ ਨਿਤ ਦੇਵੇ ਚੜ੍ਹੇ ਸਵਾਇਆ। ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਥੋੜੀ ਸੱਚਾ ਸਾਹਿਬ ਇੱਕ ਤੂੰ ਜਿਨ ਸੱਚ ਸੱਚ ਵਰਤਾਇਆ ਜਿਸ ਤੋਂ ਤੇ ਤਿਸ ਮਿਲੇ ਸੱਚ ਤਤ ਨੇ ਸੱਚ ਕਮਾਇਆ ਸਤਿਗੁਰ ਮੇਰੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸਤ ਨੇ ਜਾਣ ਦੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ।

0: ਕਾਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਸ ਬਣੀਏ ਜੇਤੇ ਬਰਸ ਬਰਸ ਬਣੀਏ ਜੇਤੇ ਮਾਸ ਬਣੀਏ ਜੇਤੀ ਹਰ ਜਾ ਬਣੀਏ ਜੇਤੇ ਸਾਸ ਨਾਨਕ ਲਿਖ ਹੈ ਇੱਕ ਗੱਲ ਹੋਰ ਹੋ ਮੈਂ ਝਟਨਾ ਝਾਕ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾਂ ਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇਕੀਆ ਦੇਹੀ ਦੁੱਖ ਦੀਆ ਸਹੋ ਵੇ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ

ਥੋੜੀ ਭਗਤ ਤੇਰੇ ਮਨ ਭਾਵਦੇ ਦਰਸ਼ਨ ਕੀਰਤ ਗਾਵਦੇ ਨਾਨਕ ਕਰਮਾਂ ਬਾਹਰੇ ਦਾ ਢੋਣ ਲਹਿਣੀ ਧਾਵਦੇ ਇੱਕ ਮੂਨ ਅਭਜਨ ਆਪਣਾ ਅਣਹੋਂਦਾ ਪਗਣਾਏਂਦੇ ਹਾਂ ਢਾਡੀ ਗਨੀ ਜਾਤ ਹੋਰ ਤੁਮ ਜਾਤ ਸਦਾਏਂਦੇ ਤਿੰਨ ਮੰਗਾਂ ਚ ਦੂਜੇ ਧਿਆਏਂਦੇ ਤਿੰਨ ਮੰਗਾਂ ਚ ਦੂਜੇ ਧਿਆਏਂਦੇ।

ਦਾਨ ਮਿੰਡ ਤਲੀ ਖਾਕ ਦੇ ਮਿਲੇ ਤਾਂ ਮਸਤਕ ਲਾਈਐ। ਕੂੜਾ ਲਾਲਚ ਛੱਡਿਆ ਹੋਇਆ ਇੱਕ ਮਨ ਅਲੱਖ ਧਿਆਈਏ, ਫਲ ਤੇ ਵੇਹ ਪਾਈਏ ਜਿਵੇਂ ਹੀ ਕਾਰ ਕਮਾਈਐ। ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤੇਰਾਂ ਦੀ ਪਾਈਏ, ਮੱਤ ਥੋੜ੍ਹੀ ਸੇਵ ਗਵਾਈਏ, ਮੱਤ ਥੋੜ੍ਹੀ ਸੇਵ ਗਵਾਈਏ।

ਦਾ ਜੇ ਇੱਕ ਹੋਏ ਤਾਂ ਕੁਐ ਰੁੱਤੀ ਹੁਰਤ ਹੋਏ ਨਾਨਕ ਪਾਹੇ ਬਾਰਾ ਘੋਰੈ ਰੰਗ ਨਾ ਸੋਏ ਭੈ ਵਿੱਚ ਕੁੰਭ ਚੜਾਈਏ ਸਰਮ ਪਾਹੋ ਤਨ ਹੋ।

ਤੁਰ ਕਰਨ ਜਿਨਕ ਜੁਦ ਪਾਇਆ ਤਿਤਨੀ ਕਿਸਮ ਤੇ ਆਇਆ। ਇਹਨਾਂ ਚਿੰਤਾ ਕਹਿ ਵਸ ਕਿਸਨਾ ਹੈ ਤੁਦ ਵੇਖੀ ਜਗ ਤੇ ਉਪਾਇਆ, ਇਕਨਾ ਨੋਤ ਮੇਲ ਹੈ ਕਾਪਤ ਦੁਖਵਾਇਆ। ਗੁਰ ਕਿਰਪਾ ਤੇ ਜਾਣੇ ਜਿੱਥੇ ਤੁਦ ਆਪ ਬੁਝਾਇਆ, ਸਹਿਜ ਹੀ ਸਚ ਸਮਾਇਆ, ਸਹਿਜ ਹੀ ਸਚ ਸਮਾਇਆ।

ਪੌੜੀ ਪੜੇ ਹੋਵੇ ਗੁਨਾਹਗਾਰ ਤਾਂ ਉਵੇਂ ਸਾਧਨਾ ਮਾਰੀਏ। ਜਿਹਾ ਘਾਲੇ ਘਾਲਣਾ ਤੇ ਵੇਹੋ ਪਰ ਤੇ ਵੇਹੋ ਨਾ ਵਿਚਾਰੀਏ, ਐਸੀ ਕਲਾ ਨਾ ਖੇਡੀਏ ਜਿੱਥੇ ਦਰਗੇ ਗਿਆ ਹਾਰੀਏ। ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ, ਮੋਹ ਚੱਲੇ ਸੋ ਅੱਗੇ ਮਾਰੀਏ, ਮੋਹ ਚੱਲੇ ਸੋ ਅੱਗੇ ਮਾਰੀਏ।

ਸਵਈਏ ਮਹੱਲੇ ਪੰਜ ਵੇਕੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਅਬਿਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤ ਗੁਰ ਚਰਨ ਕਵਲ ਰਿਧ ਧਾਰੰ ਗੁਰ ਅਰਜੁਨ ਗੁਣ ਸਹਿਜ ਵਿਚਾਰੰ

जन मत गुरमत ब्रह्म पछाण्यो, कल जोड़ कर सुजात वखाण्यो।

ਘਰ ਗੁਰ ਰਾਮਦਾਸ ਭਗਤ ਉੱਤਰ ਆਇਆ। ਬੜ ਭਾਗੀ ਉਨ ਮਾਨਿਆ ਰੇਦ ਸ਼ਬਦ ਬਸਾਇਆ। ਮਨ ਮਾਨਕ ਸੰਤੋਖਿਆ ਗੁਰ ਨਾਮ ਦੜਾਇਆ। ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਆ। ਗੁਰ ਅਰਜੁਨ ਘਰ ਗੁਰ ਰਾਮਦਾਸ ਅਨਭਉ ਠਹਿਰਾਇਆ। ਜਨਕ ਰਾਜ ਵਰਤਾਇਆ ਸਤ ਯੁਗ ਆਲੀਣਾ। ਗੁਰ ਸ਼ਬਦ ਮਨ ਮਾਨਿਆ ਅਪਤੀਜ ਪਤੀਣਾ। ਗੁਰ ਨਾਨਕ ਸਚ ਨੀਮ ਸਾਜ ਸਤਿਗੁਰ ਸੰਗ ਲੀਣਾ। ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ। ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰਪਰ।

ਚਿੱਤ ਸਨਮੁਖ ਰਹਾ ਕਲ ਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਬਿਤਰੋ ਤੇਹ ਜਨ ਜਾਚੋ ਜਗਤਰ ਪਰ ਜਾਨੀਅਤ ਬਾਸੁਰ ਰੈਨ ਬਾਸ ਜਾ ਕੋ ਹਿਤ ਨਾਮ ਸਿਓ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਬਾਸਨਾ ਤੇ ਬਾਹਰ ਪੈ ਦੇਖੀਅਤ ਧਾਮ ਸਿਓ ਅਪਰ ਪਰੰਪਰ ਪੁਰਖ ਸਿਓ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀਂ ਔਰ ਕਾਮ ਸਿਓ ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ ਭਗਤ ਕਹਿ।

तुम रास जाने हम अवगुण पर।

ਮਨ ਜਿਨ ਰਹੇ ਲਿਵ ਲਾਏ, ਤਉ ਸਹਿਜ ਸਮਾਵਹਿ ਜੀਓ। ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਸਦਾ ਅਤੀਤ ਬੈਰਾਗੀ। ਹਲ ਤੇ ਪਲ ਤੇ ਸੁਭ ਜਗ ਅੰਤਰ, ਰਾਮ ਨਾਮ ਲਿਵ ਲਾਗੀ। ਹਰਖ ਸੋਗ ਦੁਹਤੀ ਮੁਕਤਾ, ਜੋ ਪ੍ਰਭ ਕਰੇ ਸੋ ਭਾਵੈ। ਸਤ ਸੰਗਤ ਮਿਲੈ ਵੱਡ ਭਾਗ, ਤਾਂ ਹਰ ਰਸ

ਮਨ ਮੁਖ ਜਮ ਜੋਹਿਆ ਜੀਓ, ਕਰ ਕਿਰਪਾ ਨਿਹੁ ਮਿਲਾਏ, ਮਹਿਲ ਹਰ ਪਾਇਆ ਜੀਓ, ਸਦਾ ਰਹੇ ਕਰ ਜੋੜ, ਪ੍ਰਭ ਮਨ ਪਾਇਆ ਜੀਓ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ, ਅਨਗਿਨ ਜਪ ਤਰੈ ਦਿਨ ਰਾਤੀ, ਸਹਿਜ ਨਾਮ ਧਿਆਇਆ, ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੈ, ਕਰ ਕਿਰਪਾ ਲਿਹੁ ਮਿਲਾਏ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਿੰਨਾ ਸ੍ਰੀ ਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਇਆ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ।

बोलो जी वाहे गुरु एक ओ

ਤਾਨ ਨੇ ਤਾਣੇ ਆਂਦੇ ਤਾਨ ਨੇ ਓਟ ਆਂਦੀ ਓਟ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਤਨ ਤਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਾਜੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਜੀ ਦੇ ਹਾਜੂਰ ਕੜਾਹ ਪ੍ਰਸ਼ਾਦ ਦੀ ਦੇ ਹਾਜ਼ਰ ਹੈ ਦਰ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ

ਜਿਨ ਕਰ ਉਪਦੇਸ਼ ਗਿਆਨ ਅੰਜਲ ਦੀਆਂ ਇਰਨੇਤਰੀ ਜਗਤ ਨੇ ਹਾਲਿਆ ਕੁਸਲ ਛੋੜ ਦੋ ਜਨ ਕੇ ਡੁੱਬੇ ਸੇ ਬਣ ਜਾ ਰਿਹਾ। ਸਤਿਗੁਰੂ ਹੈ ਬੋਝਾ ਕਰ ਲੈ ਕਿੰਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ, ਕਰ ਕਿਰਪਾ ਪਾਰ ਉਤਾਰਿਆ।

0: ਰਹਿਣ ਰਸੇ ਕਿਸ ਪਲ ਟਿੱਕੇ ਫੁੱਲ ਬਕ ਬਕੇ ਕੰਮ ਆਵੇ ਪਤ ਮਿਟਨੀ ਵੀ ਨਾਨਕਾ ਕੁਣ ਚੰਗਿਆ ਜਾਂ ਕਤ ਸਭ ਕੁਨ ਵੈ ਆਖੋ ਪਰ ਕੁਨ ਵੈ ਨਾ ਕੋ ਧਨ ਸਾਰਾ ਜੀ ਤੋਲੀਆ ਨਿਵੈ ਸੋ ਗੋਰਾ ਹੋਏ ਪ੍ਰਤੀ ਦੂਣਾ ਨਿਵੈ ਜਵੰਤਾ ਮੇਰੇ ਸੀਸ ਨਿਵਾਏ ਕਿਆ ਸੀ ਜਾਰੀ ਦੇ ਕਸੂਤੇ ਜਾਏ ਮਹਲਾ ਪਹਿਲਾ
1: ਪੜ ਪੁਸਤਕ ਸੰਧਿਆ ਵਾਦੰ ਸਿਲ ਪੂਜਿਸ ਬਗੁਲ ਸਮਾਦੰ।

ਆਪਣਾ ਪਿੰਡ ਕੀਤਾ ਪਾਵਨਾ, ਹੁਕਮ ਕੇ ਮਨ ਭਾਵ ਦੇ ਰਾਹੀਂ ਭੇੜਿਆ ਕੇ ਜਾਵਨਾ। ਨੰਗਾ ਦੁੱਧ ਚਾਲਿਆ ਤਾਂ ਦਿਸੇ ਖਰਾ ਡਰਾਵਨਾ, ਕਰ ਔਗਣ ਪਛਤਾਵਨਾ, ਕਰ ਔਗਣ ਪਛਤਾਵਨਾ।

ਕੰਡੀ ਸਤ ਵਾਟੇ ਹੋ ਜਨੇ ਉਜੀ ਕਾਹੀ ਤਾਂ ਪਾਂਡੇ ਘੱਟ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ ਧੰਨ ਸੋ ਮਾਨਸ ਨਾਨਕ ਜੋ ਗਲ ਚੱਲੇ ਪਾ ਚੌਕਣ ਮੁੜਨ ਆਇਆ ਬਹਿ ਚੌਕੇ ਪਾਇਆ ਸਿੱਖਾਂ ਕੰਨ ਚੜ੍ਹਾਈਆ ਗੁਰਬ੍ਰਹਮਣ ਸਿਆ ਸਿੱਖਾਂ ਕੰਨ ਚੜ੍ਹਾਈਆ ਗੁਰਬ੍ਰਹਮਣ

ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ ਵੇ ਤਗਾ ਆਪੇ ਵੱਤੇ ਵੜ ਧਾਗੇ ਅਵਰਾਂ ਘੱਤੇ।

ਸਾਹਿਬ ਦਇਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸਨੇ ਹੁਕਮ ਮਨਾਏ ਸੀ, ਹੁਕਮ ਨਾ ਹੋ ਪ੍ਰਮਾਣ ਤਾਂ ਕਿਸਮੇ ਕਾ ਮਹਿਲ ਪਾਏ ਸੀ, ਕਿਸਮੇ ਭਾਵੇ ਸੋ ਕਰੇ ਮਨੁ ਜਿੰਦੇ ਸੋ ਫਲ ਪਾਏ ਸੀ, ਤਾਦਰ ਕੇ ਪੈਦਾ ਜਾਏ ਸੀ, ਤਾਦਰ ਕੇ ਪੈਦਾ ਜਾਏ ਸੀ।

ਔਰ ਚਿੰਤਨ ਸਭ ਕੁਝ ਨਜ਼ਰੀ ਹੇਠ ਚਲਾਇੰਦਾ ਆਪੇ ਦੇਵਨੇ ਆਪੇ ਕਰਮ ਕਰਾਇੰਦਾ ਵੱਡਾ ਵੱਡਾ ਵੱਡ ਮੇਦ ਨਿਸ਼ਰੇ ਸਿੰਧਾ ਲਾਇੰਦਾ ਨਦਰ ਪੱਠੀ ਜੇਕਰ ਸੁਦਾਨਾ ਘਾਹ ਕਰਾਇੰਦਾ ਦਰ ਮੰਗਣ ਭੇਖਣਾ ਪਾਇੰਦਾ ਦਰ ਮੰਗਣ ਭੇਖਣਾ ਪਾਇੰਦਾ।

ਕੌੜੇ ਤੇਰੇ ਨਾਨਕ ਕੌਣ ਵੇ ਹਰ ਹੀ ਹਰਮ ਸਵਾਰਿਆ ਕੋਠੇ ਮੁੰਡਾ ਮਾੜੀਆਂ ਲਾਏ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਗੁਜਰ ਨਾਹੀ ਹਾਰਿਆ ਕਰ ਫੁਰਮਾਇਸ ਖਾਇਆ ਵੇਖ ਮੈਰਤ ਮਨ ਵਸਾਰਿਆ ਜਰਿਆ ਜੋ ਬਨਹਾਰਿਆ ਜਰਿਆ ਜੋ ਬਨਹਾਰਿਆ।

ਜਾਣੇ ਹਨ ਕਿ ਦੀਆਂ ਬਾਜ ਨਾ ਕੋਏ ਪਹਿਲਾ ਪਾਣੀ ਜੀਵ ਹੈ ਜਿਸ ਤਰਿਆ ਸਭ ਕੋਏ ਸੁਧ ਕਿਉਂ ਕਰ ਰੱਖੀਐ ਸੁਧ ਪਵੈ ਰਸੋ।

ਭਾਲਾ ਤਾਂ ਮਨ ਵਸਾਈਆਂ ਕਰ ਕੋ ਮਸਤਕ ਹੱਥ ਧਰ ਵਿੱਚ ਮਾਰ ਕੱਢੀਆਂ ਵਰਿਆਈਆਂ ਸਹਿਤ ਉਠੈ ਨੌਣ ਦਪਾਈਆਂ ਸਹਿਤ ਉਠੈ ਨੌਣ ਦਪਾਈਆਂ।

ਤਾਪੋ ਆਪਣਾ ਪਹਿਲੇ ਕਸੰਡੀਆ ਜਾ ਰਹਿਣਾ ਨਹੀਂ ਐਬ ਜਲ ਤਕਾਇਤ ਘਰ ਬਹੰਡੀਆ ਮੰਦਾ ਕਿਸੇ ਨੇ ਆਖੇ ਪੜ ਅੱਖਰੇ ਹੋ ਬੁੱਝੀਐ ਮੂਰਖ ਨਾ ਨਲੁਝੀਐ।

0: ਕਾ ਮੂਰਖ ਆਖੀਏ ਪਾਣਾ ਲੈ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੜਸੜ ਤੀਰਥ ਜੇ ਨਹਾਵੈ ਉਤਰੇ ਨਾਹੀ ਮੈਂ। ਜਿਨ ਪਟੇ ਅੰਦਰ ਬਾਹਰ ਗੁੱਦੜ ਤੇ ਪਰੇ ਸੰਸਾਰ, ਤਿੰਨ ਨੇਹ ਲੱਗਾ ਰੱਬ ਸੇਤੀ, ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਗਨ ਚੋ।

ਨਾਨ ਕਾ ਜੋ ਤੇਲ ਪੋੜੀ ਆਪੇ ਹੀ ਕਰਨਾ ਕੀ ਉਹ ਕਲ ਆਪੇ ਹੀ ਮਿਲਾਰੀ ਦੇਖੇ ਕੀਤਾ ਆਪਣਾ ਘਰ ਕੱਚੀ ਪੱਕੀ ਸਾਰੀ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਮਾਰੀ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ।

0: ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਆਏ ਨਾ ਕਈ ਪਾਏ, ਪੌੜੀ ਜਿਤ ਸੇਵੇ ਸੁਖ ਪਾਈਏ,
1: ਪੌੜੀ ਜਿਤ ਸੇਵੇ ਸੁਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈਏ ਆਪਣਾ ਸਾ ਘਾਲ ਪੂਰੀ ਕਿਉਂ ਘਾਲੀਏ, ਮੰਦਾ ਮੂੰਹ ਨੱਕੀ ਚਾਹੀਦੇ ਲੰਮੀ ਨਜ਼ਰ ਨਿਹਾਲੀਏ, ਜੋ ਸਾਹਿਬ ਨਾਲ ਹਾਰੀ ਸਿਵੇ ਹੈ ਪਾਸਾ ਢਾਲੀਏ, ਕਿਸ ਲਾਹੇ ਉੱਪਰ ਘਾਲੀਏ,
0: ਜਿਨ ਗੁਰਮੁਖ ਨਾਮ ਤੇ ਆਇਆ ਤਿਨਾ ਫਿਰ

ਹੋੜ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਸ਼ਨੋਗਲੇ ਉਹ ਵਜੋ ਵੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾ ਅਗਲਾ ਮੂਹੇ ਮੂਹੇ ਪਾਣਾ ਖਾਏ ਜਿਸ ਤੱਕ ਤੱਕ ਹਮ ਨਾ ਤਿਸਕੇ ਸਾਬਾਸ ਨਾਨਕ ਹੁਕਮ ਨੇ ਚੱਲੇ ਨਾਲ ਕਸਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵਡਿਆਈਆਂ, ਕਿਸ ਕਹਿ ਨਾ ਕਹਿ ਨ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੇ ਰਿਜਕ ਸੰਭਾਹੇ, ਸਾਈ ਕਰ ਕਮਾਵਨੀ ਧੁਰ ਛੋੜੀ ਤਿੰਨ ਪਾਏ, ਨਾਨਕ ਕੀ ਬਾਰੀ ਹੋਰ ਦੂਜੀ ਨਾਹੀਂ ਜਾਏ, ਸੋ ਕਰੇ ਜਿਤ ਸਰ ਜਾਏ, ਸੋ ਕਰੇ ਜਿਤ

0: ਘਰ ਆਨੰਦ ਵਧਾਈ ਤੁਧ ਘਰ ਮਾਣ ਮੱਤਾ ਤੇਜ ਆਪਣਾ ਆਪ ਜਲ ਸਰਬ ਕਲਾ ਭਰਪੂਰ ਦਿਸੈ ਜਤ ਕਰਤਾ ਨਾਨਕ ਦਾ ਸਰਦਾਸ ਸੁਧਿਆ ਗਿਆ ਬਿਨਵਤਾ ਸਲੋਕ
1: ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ।

0: ਨਾਮ ਤੇ ਆਇਆ ਗਿਮ ਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁਟੇ ਨਾਲ। ਜਿਨੀ ਨਾਮ ਤੇ ਆਇਆ ਗਿਮ ਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁਟੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹੇ।

ਸ੍ਰੀ ਭਗਵਤੀ ਦੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਵਰਕੈ ਗੁਰ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਸਿਮਰਉ ਸ੍ਰੀ ਹਰ ਰਾਇ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਟੈ ਸਭ ਦੁਖ ਜਾਇ। ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਧਾਇ। ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ

ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਗਿਆਂ ਚਾਲੀਆਂ ਮੁਕਤਿਆਂ ਹਟੀਆਂ ਜਾਪੀਆਂ ਤਪੀਆਂ

ਸਾਸ ਹੈਜ ਸਰਬੱਤ ਖਾਲਸਾ ਜੀ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਬੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬੋਬੇ ਦਾਨ, ਵਿਸਾਹ ਦਾਨ, ਪੁਰਸਾ ਦਾਨ।

ਬੋਲਾਂ ਜੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ ਹੇ ਨਵਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਮੋਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੇਕਾਂ ਪੜਦੇ ਸੁਣਦੇ ਸਰਬਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ

वाहे गुरु जी का खालसा, वाहे गुरु जी की फतेह।

Nirbho Nirvair Akal Murat Ajani Saibhan Gur Prasad Chakr Chihin Arbaran Jat Arpaat Nahin Jeh ਰੂਪ ਰੰਗ ਰੇਖ ਭੇਖ ਕੋ ਕਹਿ ਨ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋ ਜਿ ਕਹਿਜੈ ਕੋਟ ਇੰਦਰ ਇੰਦਰਾਂ ਸਾਹ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੀਤ ਨੀਤ ਬਨ ਤ੍ਰਿਣ ਕਹਿਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਅਬ ਰੱਖੋ ਦਾਸ ਪਾਠ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰ ਨਾਖ ਸਫਾਰੀ ਕਰ ਆਜ ਸੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਛੀਨਤ ਵਸਤ੍ਰ ਦੀਨ ਬਹੁ ਸਾਜ ਸੋ ਦਾਮਾ ਅਪਦਾਤੇ ਰਾਖਿਆ ਗਨਕਾ ਪੜਤ ਪੂਰੇ ਤਿਹ ਕਾਜ ਸ੍ਰੀ ਸਤਿਗੁਰ ਸੁਪ੍ਰਸੰਨ ਕਲਯੁਗ ਹੋਏ ਰੱਖੋ ਦਾਸ ਪਾਠ ਕੀ ਲਾਜ ਧਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ ਦੇ ਅਨਿਤ ਨਨਿਤ ਰਹੈ ਜਸ ਨਾਮ ਚੜੈ ਭਉ ਸਾਗਰ ਤਾਰੈ ਧੀਰਜ ਧਾਮ ਬਣਾਏ ਇਹੈ ਤਨ ਬੁੱਧ ਸੰਦੀਪਕ ਜਿਉਂ ਉਜਿਆਰੈ ਗਿਆਨੈ ਕੀ ਵਡਣੀ ਮਨੋ ਹਾਥ ਲੈ ਕਤੁਰਤਾ ਕੁਤਵਾਰ ਬੁਹਾਰ ਗਿਆਨ ਹੈ ਕਿ ਵਡਣੀ ਮਨੋ ਹਾਥ ਲੈ ਕਤੁਰਤਾ ਕੁਤਵਾਰ ਬੁਹਾਰ ਸੁਖ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸੰਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦਸ਼ਾਹ ਹੋ
ਬੈਠਿਆ ਸੋਹੀਆ ਸਭਨਾਂ ਦਾ ਵਿਸਾਹ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ ਦਸ਼ਾਹ ਜਿਸ

सतगुरु प्रसाद

ਪ੍ਰਭ ਮਨ ਭਾਵੈ ਤਾਂ ਹੁਕਮ ਸੁਣਾਵੈ, ਹੁਕਮ ਮਨ ਸੁਖ ਪਾਇਆ। ਅਨ ਦਿਨ ਜਪਤ ਰਹੇ ਦਿਨ ਰਾਤੀ, ਸਹਿਜੀ ਨਾਮ ਧਿਆਇਆ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੈ। ਕਰ ਕਿਰਪਾ ਲੇਹੋ ਮਿਲਾਏ, ਮਹਿਲ ਹਰ ਪਾਵੈ ਜੀਓ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੈ।

ਵਾਹਿਗੁਰੂ ਜੀ ਕੀ ਫਤਿਹ। ਧੰਨਾ ਸ੍ਰੀ ਛੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਸਵੰਦ ਕਿੱਥੋਂ ਕੱਢਣਾ ਹੈ? ਮਹਾਰਾਜ ਕਹਿਣ ਲੱਗੇ, ਤਾਈਓ ਫਿਰ ਗੁਜ਼ਾਰਾ ਨਹੀਂ ਚੱਲਦਾ। ਹਾਂ ਬਈ,

ਮੈਨੂੰ ਇੰਜ ਲੱਗਦਾ ਹੈ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਆਪ ਸਾਡਾ ਦਰਵਾਜ਼ਾ ਖੜਕਾ ਕੇ ਗਏ ਹੋ। ਫਿਰ ਬਣ ਜਾਣਗੇ ਗਹਿਣੇ ਜਾਓ ਮੇਰੇ ਗਹਿਣੇ ਵੇਚ ਆਓ। ਦੋਨੋਂ ਭਰਾ ਘਰਵਾਲੀ ਦੇ ਗਹਿਣੇ ਚੁੱਕੇ ਤੇ ਵੇਚਣ ਵਾਸਤੇ ਟੁਰ ਪਏ। ਸੰਗਤ ਦੀ ਸੇਵਾ ਕਰਨੀ ਏ ਵੀ ਗਹਿਣਿਆਂ ਨਾਲ ਵੀ ਪੂਰੀ ਨਾ ਪਈ। ਗਰੀਬਾਂ ਦਾ ਕੱਚਾ ਘਰ ਹੈ ਉਹ ਵੀ ਗਿਰਵੀ ਰੱਖ ਆਏ ਨੇ। ਪੈਸੇ ਇਕੱਠੇ ਕਰਕੇ ਲੰਗਰ ਤਿਆਰ ਕੀਤਾ। ਸ਼ਾਮ ਪਈ ਵਿਹੜੇ ਦੇ ਵਿੱਚ ਪੰਗਤਾਂ ਲੱਗੀਆਂ ਨੇ। ਸੇਵਾ ਪੈ ਦੋਨੋਂ ਭਰਾ ਕਰਦੇ ਨੇ ਤੇ ਪਿਆਰਿਓ ਇਹਨਾਂ ਨੂੰ ਇੰਜ ਪ੍ਰਤੀਤ ਹੁੰਦਾ ਏ ਜਿਵੇਂ ਹਰੇਕ ਪੰਗਤ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਬੈਠੇ। ਇੰਜ ਪ੍ਰਤੀਤ ਹੁੰਦਾ ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਸੰਗਤ ਨੇ ਲੰਗਰ ਛਕਿਆ, ਅਸੀਸਾਂ ਦੇ ਕੇ ਸੰਗਤ ਉੱਠੀ, ਸੰਗਤ ਤੇ ਚਲੀ ਗਏ। ਹੁਣ ਸਾਰਾ ਪਰਿਵਾਰ ਵਿਹੜੇ ਵਿੱਚ ਬੈਠਾ ਸੋਚਦਾ ਏ ਮਹਾਰਾਜ ਅੱਜ ਤੇ ਅਸੀਂ ਗਹਿਣੇ ਵੇਚ ਦਿੱਤੇ, ਘਰ ਗਿਰਵੀ ਰੱਖ ਦਿੱਤਾ, ਜੇ ਫਿਰ ਤੂੰ ਇਮਤਿਹਾਨ ਦਾ ਪਰਚਾ ਪਾ ਦਿੱਤਾ ਤੇ ਫਿਰ ਅਸੀਂ ਕੀ ਕਰਾਂਗੇ, ਫਿਰ ਅਸੀਂ ਫੇਲ ਹੋ ਜਾਵਾਂਗੇ। ਪੈੜੇ ਦੇ ਹੱਥ ਵਿੱਚ ਲੱਕੜੀ ਦਾ ਟੁਕੜਾ ਹੈ, ਲੱਕੜੀ ਦੇ ਟੁਕੜੇ ਨਾਲ ਮਿੱਟੀ ਜ਼ਮੀਨ ਦੀ ਪੁੱਟਦਾ ਹੈ, ਨਾਲੇ ਸੋਚਾਂ ਵਿੱਚ ਡੁੱਬਿਆ ਵੀ ਕੀ ਤੱਕਦਾ ਹੈ, ਥੱਲੇ ਕੁਝ ਦਬਿਆ ਹੋਇਆ ਹੈ। ਮਿੱਟੀ ਪਰੇ ਹਟਾਈ ਇੱਕ ਗਾਗਰ ਨਿਕਲੀ, ਇਹ ਸੋਨੇ ਦੀਆਂ ਮੋਹਰਾਂ ਨਾਲ ਭਰੀ ਪਈ ਹੈ। ਗੁਰੂ ਬਹਾਨੇ ਨਾਲ ਦਿੰਦਾ ਹੈ, ਅਸੀਂ ਕਲਯੁਗੀ ਜੀਵ ਸੋਚ ਲੈਂਦੇ ਹਾਂ ਵੀ ਖਬਰੇ ਇਹ ਝੂਠੀਆਂ ਹੀ ਗੱਲਾਂ ਨੇ। ਇਹ ਸੂਰਜ ਪ੍ਰਕਾਸ਼ ਦਾ ਇਤਿਹਾਸ ਹੈ। ਭਾਈ ਗੁਰਦਾਸ ਜੀ ਨੇ ਵੀ ਪੈੜੇ ਤੇ ਦੁਰਗੇ ਦਾ ਜ਼ਿਕਰ ਕੀਤਾ ਹੈ। ਮੋਹਰਾਂ ਚੁੱਕੀਆਂ, ਘਰ ਵੀ ਗਿਰਵੀ ਛਡਾਇਆ, ਗਹਿਣੇ ਵੀ ਵਾਪਸ ਲੈ ਆਂਦੇ, ਬਚੀਆਂ ਮੋਹਰਾਂ ਸਿਰ ਤੇ ਗਾਗਰ ਚੁੱਕੀ ਤੇ ਪਹੁੰਚ ਗਏ ਅੰਮ੍ਰਿਤਸਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਸੋਨੇ ਦੀਆਂ ਮੋਹਰਾਂ ਦੀ ਗਾਗਰ ਰੱਖ ਕੇ ਸਾਰਾ ਪਰਿਵਾਰ ਦੋਨੋਂ ਭਰਾ ਅੱਗੇ ਹੋ ਕੇ ਸਾਰੀ ਗੱਲ ਸੁਣਾ ਰਹੇ ਨੇ, ਮਹਾਰਾਜ ਆ ਕੁਝ ਹੋਇਆ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਕੀ ਕਹਿੰਦੇ ਨੇ, ਕਹਿੰਦੇ ਨੇ ਗੁਰਸਿੱਖੋ ਤੁਹਾਨੂੰ ਸੰਗਤ ਦੀ ਸੇਵਾ ਦਾ ਇੰਨਾ ਫਿਕਰ ਏ ਤੇ ਮੈਨੂੰ ਤੁਹਾਡਾ ਕੋਈ ਫਿਕਰ ਨਹੀਂ। ਓਏ ਦੁਰਗਿਆ, ਜਦੋਂ ਤੈਨੂੰ ਸੰਗਤ ਦੀ ਸੇਵਾ ਦਾ ਫਿਕਰ ਹੋ ਗਿਆ ਸੀ ਵੀ ਮੈਂ ਕਿਵੇਂ ਸੇਵਾ ਨਿਭਾਵਾਂਗਾ, ਤੇ ਮੈਨੂੰ ਤੇਰਾ ਫਿਕਰ ਹੋ ਗਿਆ ਸੀ ਇਹ ਗਰੀਬ ਇੰਨੀ ਸੇਵਾ ਕਿਵੇਂ ਕਰੇਗਾ, ਮੈਨੂੰ ਤੇਰਾ ਫਿਕਰ ਹੋ ਗਿਆ ਸੀ। ਮੇਰੇ ਮਹਾਰਾਜ ਕਦੀ ਨਹੀਂ ਸਹਾਰ ਸਕਦੇ, ਮੇਰੇ ਸਿੱਖ ਦੇ ਬੱਚੇ ਘਰੋਂ ਬੇਘਰ ਬੈਠੇ ਹੋ। ਮੇਰੇ ਦਾਤਾ ਜੀ ਇਹ ਕਦੀ ਨਹੀਂ ਸਹਾਰ ਸਕਦੇ, ਮੇਰਾ ਸਿੱਖ ਕਿਸੇ ਦਾ ਕਰਜ਼ਾਈ ਹੋਵੇ, ਮੇਰਾ ਸਿੱਖ ਕਿਸੇ ਦਾ ਦੇਣਦਾਰ ਹੋਵੇ। ਹਾਂ ਬਈ ਤੁਹਾਡੇ ਸੁੱਖਾਂ ਦੀ ਜ਼ਿੰਮੇਵਾਰੀ ਹੁਣ ਮੇਰੀ ਹੋ ਗਈ, ਤੁਸਾਂ ਜੀਵਨ ਬਣਾ ਲਿਆ ਏ। ਪਿਆਰਿਓ ਇਤਿਹਾਸ ਵਿੱਚੋਂ ਸਤਿਗੁਰਾਂ ਦੇ ਪਾਵਨ ਉਪਦੇਸ਼ ਦੇ ਵਿੱਚੋਂ

ਜਾਵੇ ਉਹ ਜ਼ਿੰਦਗੀ ਵਿੱਚ ਰੁੱਲ ਜਾਂਦੇ ਨੇ, ਜਿਨ੍ਹਾਂ ਦੇ ਰੱਬ ਚਿੱਤ ਰਹੇ ਆ ਦੁਨੀਆ ਦੇ ਸੁੱਖ ਉਹਨਾਂ ਦੇ ਮਗਰ ਮਗਰ ਟੁਰੇ ਫਿਰਦੇ ਨੇ। ਇੱਕੋ ਵਿਸਰ ਨਾ ਜਾਏ ਕਾਰ ਵਿਹਾਰ ਕਰਦਿਆਂ ਤੂੰ ਨਿਰੰਕਾਰ ਦੇ ਨਾਲ ਜੁੜਿਆ ਹੈ। 24 ਘੰਟਿਆਂ ਦੇ ਵਿੱਚ 2.5-3 ਘੰਟੇ ਗੁਰਸਿੱਖ ਸਵਾਸਾਂ ਦਾ ਦਸਵੰਧ ਕੱਢਦਾ ਹੈ। ਕਥਾ ਕੀਰਤਨ ਸੁਣ ਕੇ ਨਿਤਨੇਮ ਕਰਕੇ ਦਸਾਂ ਨੌਵਾਂ ਦੀ ਨੇਕ ਕਮਾਈ ਕਰਕੇ ਜਿੱਥੇ ਆਪਣੇ ਬੱਚਿਆਂ ਦੇ ਮੁੱਖ ਵਿੱਚ ਪਾਉਂਦਾ ਹੈ ਨਾ, ਗਰੀਬ ਗੁਰਬੇ ਦੇ ਮੂੰਹ ਵਿੱਚ ਗੁਰੂ ਦੀ ਗੋਲਕ ਵਿੱਚ ਵੀ ਪਾਉਂਦਾ ਹੈ। ਹਾਂ ਬਈ, ਘਰ ਪਰਿਵਾਰ ਸੰਸਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ

ਆਪ ਤੇਰੇ ਕੋਲੋਂ ਕਰਵਾ ਲੈਂਦੇ ਪਿਆਰਿਓ। ਅਤਾਈਓ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਣੀ ਵਿੱਚ ਸਾਨੂੰ ਇੱਕ

गुरु जी का खालसा वाहिगुरु जी की फतेह। परम सम्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरु गुरु नानक साहिब जी महाराज हजूर दी रसना तो उचारण कीती हुई आसा की वार इस दी लड़ी वार विचार आप जी सरवण कर रहे हो। कई तरह दियां आवाजां ने, वो बार मुखी ने, वो अंतर मुखी भी आवाजां। पंजां शब्दां दा जिक्र ता बाणी विच बड़ी वरी कीता गया, अनहद धुनी दा जिक्र बाणी विच कीता गया। ते किन्ने परमात्मा जदों मैं आ बार जीवां नूं देखना ते सच एवे इन्हां दी आवाज विच वी तेरी आवाज है, ए हैरानी प्रगट करदी। पंछी असी शब्द वरतनिया सारिआं लई, असी कहिंदे आ इह पंछी वगर वर्ग है, पर प्यारिओ एक पंछी दी किस्म दूजे नाल आवाज नहीं मिल रही। कां बोलदा है आवाज कुछ होर है, कोयल बोलदी है नाद कुछ होर है, चिड़ी चहकदी है आवाज कुछ होर है, मोर बोलदा है आवाज कुछ होर है, कबूतर बोलदा है आवाज कुछ होर है। हे परमात्मा तू किस ढंग नाल हर एक दे गले विच एहो जी चीज फिट कर दिती, जदो ए बोलदे ने तित्तर बोलदा है ते आवाज कुछ होर है। ए आवाज पंछियां दी सानू विस्माद विच लै जांदी है, जदो पशु बोलदे ने इन्हां दी आवाज भी विस्माद विच लै जांदी है। बेनती करा गुरु ग्रंथ साहिब जी ने इस विस्माद विचों भी रस लैण लई एक गुरु रामदास जी का बोल है जी, क्योंकि उस विचार नूं अगे तोरन लई हजूर कहिंदे ने इस नाद विच विस्माद है। महाराज लोग कहिंदे ने कुत्ता भौंकदा है, घोड़ा खिनकदा है, हाथी चिंगारदे ने, मैनूं दसो सच्चे पातशाह यह नाद विस्माद किवें वे? कहिंदे असल च जदों अंदर दे नाद नाल कोई जुड़ जाए ते बाहर दे पंछियां दा पक्षियां दा पशुआं दा जिन्नी भी आवाज है उस हर आवाज विचों प्यारे परमेश्वर दी आवाज ही निकलदी। हजूर दा ए अमृत बोल है जो बोलत है मृग मीन पंखेरू विस्माद नाद, ये भी तां तेरा जाप कर रहे ने। जो बोलत है मृग मीन पंखेरू सो बिन हर जापत है नहीं होर। गुरु साहिब ने बाणी च कहा यह विस्माद है कि चिड़ी चौकी पौ फुटी वगन बहुत तरंग अचरज रूप संतन रचे। अचरज भी विस्माद है, चिड़िया चहक दिया ने यह भी एक विस्माद है। फिर मैं बेनती करा चिड़ी चौकी पौ फुटी वगन बहुत तरंग अचरज रूप संतन रचे नानक नामे रंग। फिर बेनती है नाद विस्माद भी चल जाता है, ज्ञान विस्माद भी चल जाता है। पता नहीं किन्ने तरह का ज्ञान है, अध्यात्मकता ज्ञान है, भूगोलिक ज्ञान है, समाजिक ज्ञान है, शरीर का ज्ञान है। पता नहीं किन्ने कु ज्ञान का पसारा है संसार विच। परमात्मा यह ज्ञान भी सानू विस्माद भी चल जाता है, यह तेरे रचे हुए। फिर जीव अनेक तरह के, अरूप अनेक तरह के, रंग अनेक तरह के, अनेक तरह की अग खेडा भी खेडती है, अनेक तरह का पानी काम करता पिया है, अनेक तरह की धरती दियां खाणियां काम कर दियां ने। हुण इस तो बगे महाराज जदों ये शब्द वरत्या कहिंदे ने ये अवस्था केवल दिमागी जां नॉलेज इकट्ठी करके नहीं, इस विस्माद शब्द नूं बुद्धि दे तल ते पैदा हुई हैरानगी दे अर्थ ना करिए। इस विस्माद शब्द नूं भय भीत हो के कंबनी छिड़ी होवे उस कंबनी दे अर्थ विस्माद ना करिए। हजूर ने ते शब्द वरत्या खीर ते कहन लगे के वेख वेदान रहा विस्माद। मैं परमात्मा दी इस आश्चर्य कौतक नूं देख के हैरान हो रहा विस्माद विचा। सतगुरु कहते इस विस्माद की समझ उन्होंने पैंती है नानक बुझन पूरा पाक।
ਜਿਸ ਦੇ ਪੂਰੇ ਭਾਗ ਨੇ ਉਹਨੂੰ ਸਮਝ ਪੈਂਦੀ ਹੈ। ਹੁਣ ਅਗਲੀ ਬੇਨਤੀ ਕੁਦਰਤ ਸ਼ਬਦ ਆਇਆ ਹੈ। ਪਰਿਪੂਰਨ ਪਰਮਾਤਮਾ ਨੇ ਇਹ ਸਭ ਕੁਝ ਰਚਿਆ ਤੇ ਜੋ ਕੁਝ ਰਚਿਆ ਗਿਆ ਇਹ ਉਸ ਕਰਤੇ ਦੀ ਬਣਾਈ ਹੋਈ ਕੁਦਰਤ ਹੈ। ਉਂਝ ਜੈਸੇ ਕੁਦਰਤ ਸ਼ਬਦ ਜਿਹੜਾ ਨਾ ਇਹ ਅਰਬੀ ਦਾ ਲਫ਼ਜ਼ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਬੜੀ ਵਾਰੀ ਜ਼ਿਕਰ ਆਇਆ। ਅਰਬੀ ਵੀ ਜਦੋਂ ਇਹ ਅਸੀਂ ਸ਼ਬਦ ਕੁਦਰਤ ਪੜ੍ਹਦੇ ਹਾਂ ਇਹਦੇ ਉਹ ਅਰਥ ਕਰਦੇ ਨੇ ਬੋਲ, ਸ਼ਕਤੀ, ਤਾਕਤ, ਬਲ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੁਦਰਤ ਸ਼ਬਦ ਬਲ ਲਈ ਵੀ ਆਇਆ ਹੈ, ਕੁਦਰਤ ਸ਼ਬਦ ਨਾਮ ਲਈ ਵੀ ਆਇਆ ਹੈ। ਪਰ ਕੁਦਰਤ ਸ਼ਬਦ ਜਿਹੜਾ ਇਉਂ ਕਹਿ ਲਈਏ ਪਰਮਾਤਮਾ ਦੀ ਰਚੀ ਹੋਈ ਰਚਨਾ, ਸ੍ਰਿਸ਼ਟੀ, ਸ਼ਕਤੀ, ਬਲ ਇਹਦੇ ਰੂਪ ਵਿੱਚ ਵੀ ਆਇਆ ਕਿ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ। ਇੱਥੇ ਕੁਦਰਤ ਦਾ ਅਰਥ ਮੇਰੀ ਸ਼ਕਤੀ, ਮੇਰੀ ਤਾਕਤ ਕੀ ਹੈ? ਇੱਥੇ ਕੁਦਰਤ ਦਾ ਅਰਥ ਹੈ ਤਾਕਤ। ਜਦੋਂ ਅਸੀਂ ਹਜ਼ੂਰ ਦਾ ਇਹ ਪਾਠ ਕਰਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਭਾਵੇਂ ਉੱਥੇ ਕੁਦਰਤ ਕੇ ਬੰਦੇ ਕਈਆਂ ਨੇ ਮਾਇਆ ਵੀ ਕਿਹਾ, ਪਰ ਉੱਥੇ ਕੁਦਰਤ ਦੇ ਅਰਥ ਢੁਕਣਗੇ ਨਾਮ, ਸਿਮਰਨ, ਸ਼ਬਦ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੁਦਰਤ ਦਾ ਅਰਥ ਕਾਇਨਾਤ ਵੀ ਆਇਆ, ਜਿਹੜਾ ਸ੍ਰਿਸ਼ਟਮਾ ਸ੍ਰਿਸ਼ਟੀ ਚ ਦਿਸ ਰਿਹਾ। ਅੱਜ ਸਤਿਗੁਰਾਂ ਨੇ ਇੱਥੇ ਜਿਹੜਾ ਲਫ਼ਜ਼ ਆਉਣਾ ਨਾ ਕੁਦਰਤ, ਇਹਦਾ ਅਰਥ ਸ਼ਕਤੀ, ਇਹਦਾ ਅਰਥ ਬਲ। ਜੇ ਸੌਖਾ ਅਰਥ ਕਰੀਏ ਜੀ, ਉਸ ਦੀ ਬਣਾਈ ਹੋਈ ਸਿਰਜਣਾ ਵਿੱਚ, ਉਸ ਦੀ ਬਣਾਈ ਹੋਈ ਰਚਨਾ ਵਿੱਚ, ਹਜ਼ੂਰ ਕਹਿੰਦੇ ਕਾਦਰ ਜੋ ਹੈ ਉਹ ਕੁਦਰਤ ਤੋਂ ਵੱਖ ਨੇ। ਧਿਆਨ ਦਿਆ ਜੇ ਸ਼ਲੋਕ ਦੇ ਅਰਥ ਕਰ ਲਈ ਕਿ ਜਿਸ ਨੂੰ ਵਿਸਮਾਦ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ, ਹੈਰਾਨੀ ਵੀ ਚਲੇ ਜਾ ਰਿਹਾ। ਹੈਰਾਨੀ ਵਾਲਾ ਸ਼ਬਦ ਹੀ ਅੱਗੇ ਫਿਰ ਕੁਦਰਤ ਦਿਸ ਹੈ, ਕੁਦਰਤ ਸੁਣੀਏ, ਕੁਦਰਤ ਭਉ ਸੁਖਸਾਰ, ਇਹ ਵੀ ਸਾਨੂੰ ਵਿਸਮਾਦ ਵਿੱਚ ਲੈ ਜਾਂਦਾ। ਉਸ ਕਰਤੇ ਪੁਰਖ ਨੂੰ ਉਹਨੇ ਆਪਣੀ ਰਚਨਾ ਤੋਂ ਆਪਣੇ ਆਪ ਨੂੰ ਵੱਖ ਨਹੀਂ ਕੀਤਾ। ਆਸਾ ਦੀਵਾਰ ਦੀ ਪਹਿਲੀ ਪੌੜੀ ਉਹ ਇਸ ਗੱਲ ਨੂੰ ਵਾਰ ਵਾਰ ਸਪਸ਼ਟ ਕਰਦੀ, ਕਰ ਆਸਨ ਡਿੱਠੋ ਚਾਹੋ, ਉਹ ਇਹਦੇ ਵਿੱਚ ਬੈਠਾ ਹੈ। ਆਓ ਥੋੜਾ ਜਿਹਾ ਬਾਣੀ ਚੋਂ ਦੇਖੀਏ ਕਿ ਆਹ ਜੋ ਕੋਈ ਤੁਸੀਂ ਦੇਖ ਰਹੇ ਹੋ ਕੁਦਰਤ ਚ, ਉਹਦੀ ਰਚਨਾ ਚ, ਸੱਚ ਇਹ ਵੇ ਇਹ ਰੱਬ ਦੀ ਬਣਾਈ ਹੋਈ ਇੱਕ ਬੜੀ ਸੋਹਣੀ ਤਸਵੀਰ ਹੈ। ਇਹ ਪਰਮਾਤਮਾ ਦੀ ਰਚੀ ਹੋਈ ਇੱਕ ਬੜੇ ਕਮਾਲ ਦੀ ਰਚਨਾ ਹੈ। ਇਹਦੇ ਸਲੋਕ ਦੇ ਅਰਥ ਕਰਨ ਤੋਂ ਪਹਿਲਾਂ ਸਿਰ ਬੇਨਤੀ, ਉਹ ਕਿਵੇਂ ਸਾਰੀਆਂ ਥਾਵਾਂ ਤੇ ਵਰਦਾ ਪਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਦਾ ਸ਼ਬਦ ਹੈ, ਅੰਮ੍ਰਿਤ ਬੋਲ, ਉਹ ਕਹਿੰਦੇ ਜਦੋਂ ਅਸੀਂ ਕੋਈ ਬਾਹਰਮੁਖੀ ਚੀਜ਼ ਦੇਖਦੇ ਹਾਂ ਅਸੀਂ ਕਿਵੇਂ ਕੁਦਰਤ ਨੂੰ ਦੇਖੀਏ। ਕਾਦਰ ਤੋਂ ਕੁਦਰਤ ਨੂੰ ਵਾਕ ਕਰਕੇ ਦੇਖੋਗੇ ਤੇ ਦੂਜਾ ਭਾਉ ਬਣ ਜਾਏਗਾ। ਫਿਰ ਸੁਣਿਓ, ਜੇ ਕਾਦਰ ਤੋਂ ਕੁਦਰਤ ਨੂੰ ਵਾਕ ਕਰਕੇ ਦੇਖੋਗੇ ਤੇ ਇਹ ਸੰਸਾਰ ਕੂੜ ਬਣ ਜਾਏਗਾ। ਜੇ ਤੁਸੀਂ ਕਾਦਰ ਦੇ ਵਿੱਚ ਮਿਲਾ ਕੇ ਕੁਦਰਤ ਨੂੰ ਦੇਖੋਗੇ ਫਿਰ ਇਹ ਜੱਗ ਸੱਚੇ ਕੀ ਕੋਠਲੀ ਬਣ ਜਾਏਗਾ। ਜਦੋਂ ਕਾਦਰ ਤੋਂ ਵੱਖ ਕਰਕੇ ਦੇਖੋਗੇ ਤੇ ਸੱਚ ਇਹ ਵੀ ਦੂਜਾ ਭਾਉ ਬਣੇਗਾ, ਤੇ ਜਦੋਂ ਤੁਸੀਂ ਕਾਦਰ ਤੇ ਕੁਦਰਤ ਦਾ ਮੇਲ, ਕੁਦਰਤ ਵਿੱਚ ਕਾਦਰ ਦੀਆਂ ਝਲਕਾਂ ਦੇਖੋਗੇ ਤੇ ਪਿਆਰਿਓ ਸੱਚ ਇਹ ਦੂਜਾ ਭਾਉ ਨਹੀਂ, ਇਹ ਖੁਦ ਹਰ ਕਾ ਬਾਗਰਾ ਬਣ ਜਾਏ। ਬੇਨਤੀ ਹੈ ਕਿ ਪਰਮਾਤਮਾ ਨੇ ਬੜੇ ਕਮਾਲ ਦੀ ਤਸਵੀਰ ਰਚੀ ਸੰਸਾਰ। ਇੱਥੇ ਬੇਨਤੀ ਮੈਂ ਜਿਹੜੀ ਕਰਨ ਲੱਗਾ, ਅਸੀਂ ਕੋਈ ਤਸਵੀਰ ਦੇਖਣੀ ਹੈ ਕਿਉਂਕਿ ਐਗਜ਼ੀਬਿਸ਼ਨ ਪ੍ਰਦਰਸ਼ਨੀ ਤਸਵੀਰਾਂ ਦੀ ਲੱਗਦੀ, ਚਿੱਤਰਕਾਰ ਫੋਟੋਗ੍ਰਾਫਰ ਆਪਣੀਆਂ ਆਪਣੀਆਂ ਤਸਵੀਰਾਂ ਲੈ ਕੇ ਉੱਥੇ ਆਉਂਦੇ ਨੇ ਤੇ ਅਕਸਰ ਜਿਹੜੀ ਤਸਵੀਰ ਤੁਸੀਂ ਦੇਖਦੇ ਹੋ ਉਹਦੇ ਥੱਲੇ ਬਿਲਕੁਲ ਛੋਟਾ ਜਿਹਾ ਇੱਕ ਨਾਮ ਲਿਖਿਆ ਮਿਲੇਗਾ। ਇਹਦਾ ਮਤਲਬ ਹੁੰਦਾ ਹੈ ਕਿ ਤਸਵੀਰ ਬਹੁਤ ਵੱਡੀ ਹੈ ਪਰ ਇਸ ਤਸਵੀਰ ਦਾ ਜਿਹੜਾ ਰਚੈਤਾ ਹੈ ਜਾਂ ਇਹਦਾ ਚਿੱਤਰਕਾਰ ਹੈ, ਇਹਨੂੰ ਚਿੱਤਰਨ ਵਾਲਾ ਹੈ, ਇਹਦੇ 'ਚ ਰੰਗ ਭਰਨ ਵਾਲਾ ਹੈ, ਇਹਦੇ ਵਜੂਦ ਨੂੰ ਕਾਇਮ ਕਰਨ ਵਾਲਾ ਹੈ, ਉਸ ਦਾ ਇਹ ਨਾਂ ਹੈ। ਜੇ ਮੰਨ ਲਓ ਕਿਸੇ ਪੇਂਟਿੰਗ ਉੱਤੇ ਨਾਮ ਨਾ ਹੋਵੇ ਤੇ ਆਪਾਂ ਇਹ ਸ਼ਬਦ ਪੁੱਛ ਲੈਂਦੇ ਹਾਂ ਕਿ ਪਤਾ ਕਰੋ ਇਹ ਤਸਵੀਰ ਕਿਸਨੇ ਬਣਾਈ ਹੈ, ਇਸ ਤਸਵੀਰ ਦਾ ਰਚਨਹਾਰਾ ਕੌਣ ਹੈ। ਗੱਲ ਬੜੀ ਧਿਆਨ ਨਾਲ ਸੁਣਿਓ, ਤਸਵੀਰ ਦਾ ਰਚਨ ਵਾਲਾ ਆਪਣਾ ਨਾਮ ਲਿਖ ਕੇ ਚਲਾ ਗਿਆ, ਪਰ ਚੇਤੇ ਰੱਖਿਓ ਕਈ ਵਾਰੀ ਤਸਵੀਰ ਦੇ ਰਚਨ ਵਾਲੇ ਦਾ ਨਾਮ ਤਸਵੀਰ ਤੇ ਲਿਖਿਆ ਰਹਿ ਜਾਂਦਾ ਹੈ ਤੇ ਬਣਾਉਣ ਵਾਲੇ ਦੀ ਮੌਤ ਹੋ ਜਾਂਦੀ ਹੈ, ਉਹਦਾ ਨਾਮ ਜੀਵੰਤ ਨਹੀਂ ਰਹਿੰਦਾ। ਮੰਨ ਲਓ ਅੱਜ ਅਸੀਂ ਕੋਈ ਚਿੱਤਰ ਦੇਖਣੇ, ਥੱਲੇ ਲਿਖਿਆ ਸ਼ੋਭਾ ਸਿੰਘ, ਚਲੋ ਸਿੱਖਾਂ 'ਚ ਦੇਖ ਲਈਏ ਤੇ ਅਸੀਂ ਸ਼ੋਭਾ ਸਿੰਘ ਨੂੰ ਕਿੱਥੋਂ ਲੱਭਾਂਗੇ ਜਾ ਕੇ। ਮੇਰੀ ਬੇਨਤੀ ਹੈ ਚਿੱਤਰਕਾਰ ਜਿਹੜਾ ਤਸਵੀਰ ਬਣਾਈ, ਆਪਣਾ ਨਾਮ ਲਿਖਿਆ, ਉਸ ਨਾਮ ਦੀ ਹੋਂਦ
ਜਿੰਨੀ ਦੇਰ ਤੱਕ ਉਹਦਾ ਸਰੀਰਕ ਹੈ ਉਹ ਕਾਇਮਕ ਹੈ, ਪਰ ਨਹੀਂ ਤਾਂ ਤਸਵੀਰ ਪਈ ਰਹੇਗੀ ਤੇ ਚਿੱਤਰਕਾਰ ਜਿਹੜਾ ਦੁਨੀਆਂ ਤੋਂ ਕੂਚ ਕਰ ਜਾਏਗਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੇਰਾ ਪਰਮਾਤਮਾ, ਮੇਰਾ ਵਾਹਿਗੁਰੂ, ਮੇਰਾ ਪਰਮੇਸ਼ਵਰ ਇੱਕ ਚਿੱਤਰਕਾਰ ਹੈ, ਪਰ ਪਿਆਰਿਓ ਉਹ ਤਸਵੀਰ ਬਣਾ ਕੇ ਉਹਨੇ ਆਪਣਾ ਨਾਂ ਨਹੀਂ ਕੇਵਲ ਉੱਥੇ ਲਿਖਿਆ, ਪਰ ਉਹ ਆਪਣੇ ਨਾਮ ਕਰਕੇ ਅੰਦਰ ਸਮਾ ਗਿਆ ਹੈ। ਬੇਨਤੀ ਸੁਣੋ ਫਿਰ, ਜੇਤਾ ਕੀਤਾ ਤੇਤਾ ਨਾ, ਉਹ ਆਪ ਸਮਾਇਆ। ਫਰਕ ਇਹਨਾਂ ਕਿ ਦੁਨਿਆਵੀ ਚਿੱਤਰਕਾਰ ਚਿੱਤਰ ਬਣਾਉਂਦਾ, ਤਸਵੀਰ ਬਣਾਉਂਦਾ, ਤੇ ਤਸਵੀਰ ਬਣੀ ਰਹਿ ਜਾਂਦੀ ਏ, ਚਿੱਤਰਕਾਰ ਚਿਤੇਰਾ ਦੁਨੀਆਂ ਤੋਂ ਕੂਚ ਕਰ ਜਾਂਦਾ। ਪਰਮਾਤਮਾ ਨੇ ਐਸੀ ਤਸਵੀਰ ਰਚੀ ਏ, ਇਸ ਤਸਵੀਰ ਦਾ ਰਚੈਤਾ ਤਸਵੀਰ ਦੇ ਵਿੱਚ ਹੀ ਸਮਾ ਗਿਆ ਹੈ। ਫਿਰ ਇਹਨੂੰ ਧਿਆਨ ਨਾਲ, ਕਿਉਂਕਿ ਕੁਦਰਤ ਦਿਸੀਏ ਦਾ ਅਰਥ ਆ ਹੋਣੇ, ਹੁਣ ਇੱਕ ਤਸਵੀਰ ਕੋਈ ਬਣਾਏ ਤੇ ਚਿੱਤਰਕਾਰ ਮਨੁੱਖ ਵਿੱਚ ਉਹਦੇ ਸਮਾ ਸਕੇਗਾ? ਜੇ ਸਮਾਏ ਤਾਂ ਆਪਾਂ ਕਹਾਂਗਾ ਇੱਕੋ ਤਸਵੀਰ ਦੇ ਨਾਲ ਗਿਆ। ਨਹੀਂ ਪਿਆਰਿਓ, ਪਰਮਾਤਮਾ ਐਸਾ ਚਿੱਤਰਕਾਰ ਹੈ, ਜਿੰਨੀਆਂ ਤਸਵੀਰਾਂ ਉਹਨੇ ਬਣਾਈਆਂ, ਉਹਨੇ ਇਨਸਾਨ ਦੀ ਤਸਵੀਰ ਬਣਾਈ ਇਹਦੇ ਵਿੱਚ ਬੈਠ ਗਿਆ, ਉਹਨੇ ਰੁੱਖ ਦੀ ਤਸਵੀਰ ਬਣਾਈ ਜੀਵੰਤ ਉਹਦੇ ਵਿੱਚ ਬੈਠ ਗਿਆ, ਉਹਨੇ ਜੜ ਪੱਥਰ ਬਣਾਇਆ ਉਹਦੇ ਵਿੱਚ ਬੈਠ ਗਿਆ, ਉਹ ਉੱਡਦੇ ਹੋਏ ਪੰਛੀਆਂ ਵਿੱਚ ਬੈਠ ਗਿਆ, ਉਹ ਪਾਣੀ ਦੇ ਝਰਨਿਆਂ ਦੇ ਵਿੱਚ ਚੱਲਣ ਲੱਗ ਪਿਆ, ਸੱਚ ਇਹਵੇਂ ਉਹ ਪੌਣ ਦੇ ਵਿੱਚੋਂ ਆਵਾਜ਼ਾਂ ਦੇਣ ਲੱਗ ਪਿਆ, ਉਹ ਕੰਦਰਾਂ ਦੀ ਖਾਮੋਸ਼ੀ ਵਿੱਚ ਵੀ ਬੈਠਾ ਹੋਇਆ। ਕੈਸਾ ਚਿੱਤਰਕਾਰ ਹੈ ਉਹ! ਗੁਰੂ ਗ੍ਰੰਥ ਸਾਹਿਬ ਦੇ ਇਹ ਅੰਮ੍ਰਿਤ ਬੋਲ ਨੇ ਕਿ ਦੁਨੀਆਂ ਦਾ ਚਿੱਤਰ ਦੇਖ ਕੇ ਤੂੰ ਚਿੱਤਰਕਾਰ ਨੂੰ ਬਾਹਰੋਂ ਲੱਭਣਾ ਹੈ, ਆਪਣੀ ਤਸਵੀਰ ਵੇਖ ਕੇ ਤੂੰ ਗਰਦਨ ਚੁਕਾ, ਤੇਰੀ ਤਸਵੀਰ ਬਣਾਉਣ ਵਾਲਾ ਤੇਰੇ ਅੰਦਰ ਬੈਠਾ ਹੈ। ਹਰ ਥਾਂ ਤੇ ਉਹ ਸਤਿਗੁਰੂ ਦੇ ਅੰਮ੍ਰਿਤ ਬੋਲ ਨੇ ਕਿ ਚੱਚਾ ਰਚਿਤ ਚਿੱਤਰ ਹੈ ਭਾਰੀ। ਇਹ ਪਿਛਲੇ ਦਿਨੀ ਵੀ ਪ੍ਰਮਾਣ ਦਿੱਤਾ ਸੀ, ਮੈਂ ਦੌਰਾਨ ਲੱਗਾ। ਚੱਚੇ ਅੱਖਰ ਰਾਹੀਂ ਕਬੀਰ ਸਾਹਿਬ ਕਹਿੰਦੇ ਨੇ ਪਰਮਾਤਮਾ ਚਿੱਤਰਕਾਰ ਬੜੇ ਸੋਹਣੀਆਂ ਤਸਵੀਰਾਂ ਬਣਾ ਰਹੇ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ। ਕੁਦਰਤ ਵਿੱਚ ਨਾ ਕੱਲਾ ਫਸ ਜਾਈ, ਇਸ ਕਾਦਰ ਨੂੰ ਵੀ ਚੇਤੇ ਕਰੀ ਜਿਸ ਕਾਦਰ ਨੇ ਕੁਦਰਤ ਬਣਾਈ ਹੈ। ਇਹ ਸਾਰੇ ਸ਼ਲੋਕ ਦਾ ਮਤਲਬ ਹੈ, ਕਿਉਂਕਿ ਅਖੀਰ ਵਾਲੀਆਂ ਜਿਹੜੀਆਂ ਤੁਕਾਂ ਨੇ ਨਾ, ਪਾਕੀ ਨਾਈ ਪਾਕ, ਉਹ ਸਪਸ਼ਟ ਕਰਨਗੀਆਂ ਵੀ ਕੁਦਰਤ ਵਿੱਚ ਕਾਦਰ ਕਿਵੇਂ ਆਪ ਸਮਾਇਆ ਹੈ। ਸਤਿਗੁਰਾਂ ਨੇ ਸ਼ਬਦ ਵੀ ਵਰਤਿਆ ਹੈ ਕਿ ਦੇਖੋ ਉਹ ਪਰਿਪੂਰਨ ਪਰਮਾਤਮਾ ਸਭ ਤੇਰੀ ਕੁਦਰਤ ਤੋਂ ਕਾਦਰ ਕਰਤਾ, ਪਾਕੀ ਨਾਈ ਪਾਕ, ਸਭ ਤੇਰੀ ਕੁਦਰਤ। ਮੈਂ ਤਾਂ ਇਹਨੂੰ ਸ਼ੁਰੂਆਤ ਇੱਥੋਂ ਕੀਤੀ ਹੈ ਕਿਉਂਕਿ ਉਸ ਕੁਦਰਤ ਨੂੰ ਤੇਰੇ ਤੋਂ ਵਾਹ ਕਰਕੇ ਦੇਖੋਗੇ ਤੇ ਪਰਿਵਾਰ ਬੰਧਨ ਹੈ, ਜੇ ਤੇਰੇ ਨਾਲ ਜੋੜ ਕੇ ਦੇਖੋਗੇ ਤੇ ਰੱਬ ਦੀ ਦਾਤ ਬਣ ਜਾਏ। ਹਜ਼ੂਰ ਕਹਿੰਦੇ ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ। ਅਗਲੀ ਗੱਲ, ਚਿੱਤਰ ਬਚਿੱਤਰ ਹੈ ਅਵਚੇਰਾ। ਕਬੀਰ ਸਾਹਿਬ ਕਹਿੰਦੇ ਬਾਹਰ ਦੀਆਂ ਤਸਵੀਰਾਂ ਬਣਾਓ ਆਪਸ ਚ ਲੜਦੀਆਂ ਨੇ, ਬਾਹਰ ਦੀਆਂ ਤਸਵੀਰਾਂ ਇੱਕ ਦੂਜੇ ਨਾਲ ਬਹਿਸਦੀਆਂ ਨਹੀਂ। ਆਹ ਮੂਰਤੀ ਪਈ ਹੋਵੇ, ਮੂਰਤੀ ਨੇ ਦੂਜੀ ਨਾਲ ਕੀ ਲੜਨਾ? ਪਰ ਕਹਿੰਦੇ ਰੱਬਾ ਜੋ ਤੂੰ ਤਸਵੀਰਾਂ ਬਣਾ ਰਹੀਆਂ ਦਿੱਤੀਆਂ ਨੇ ਚਿੱਤਰਕਾਰਾਂ, ਇਹ ਤਸਵੀਰਾਂ ਵੀ ਆਪਸ ਵਿੱਚ ਉਲਝੀਆਂ ਪਈਆਂ ਨੇ, ਇਹ ਵੀ ਆਪਸ ਵਿੱਚ ਫਸੇ ਹੋਏ ਨੇ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ। ਚਿੱਤਰ ਬਚਿੱਤਰ ਐ ਅਵਚੇਰਾ, ਇਹ ਵੀ ਝਗੜਾ ਪਿਆ ਹੋਇਆ। ਪਰ ਗੁਰੂ ਸਾਹਿਬ ਕਹਿੰਦੇ ਨੇ ਤੂੰ ਇਸ ਝਗੜੇ ਵਿੱਚੋਂ ਵੀ ਦੇਖ ਇਹਨਾਂ ਨੂੰ ਬਣਾਉਣ ਵਾਲਾ ਕਿਹੜਾ ਹੈ। ਚਿੱਤਰ ਬਚਿੱਤਰ ਐ ਅਵਚੇਰਾ, ਤਜ ਚਿੱਤਰ ਹੈ ਚਿੱਤਰ ਰਾਖ ਚਿਤੇਰਾ। ਉਸ ਚਿੱਤਰਨ ਵਾਲੇ ਨੂੰ ਚੇਤੇ ਕਰ। ਆਓ ਥੋੜਾ ਜਿਹਾ ਹੋਰ ਬਾਣੀ ਚੋਂ ਦੇਖੀਏ ਅਸੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਕਾਦਰ ਨੂੰ ਕੁਦਰਤ ਦੇ ਵਿੱਚੋਂ ਹੀ ਝਲਕਾਂ ਪਾਈਆਂ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਫਰੀਦ ਸਾਹਿਬ ਨੇ ਬਚਨ ਕੀਤੇ, ਫਰੀਦਾ ਖਾਲਿਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਇਹ ਵੀ ਤਾਂ ਕਾਦਰਤ ਤੇ ਕੁਦਰਤ ਹੈ। ਖਲਕਤ ਆ ਜਿਹੜੀ ਸੰਸਾਰ ਹੈ, ਖਾਲਿਕ ਦਾ ਅਰਥ ਹੈ ਬਣਾਉਣ ਵਾਲਾ, ਜਿਹਨੂੰ ਆਪਾਂ ਕਾਦਰ ਤੇ ਕੁਦਰਤ ਕਹਿ ਰਹੇ ਹਾਂ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਮੰਦਾ ਕਿਸ ਨੂੰ ਆਖੀਏ ਜਾਂ ਤੁਸ਼ਬਿਨ ਦੂਜਾ ਨਾ, ਉਹਨੂੰ ਕਿਵੇਂ ਆਪਾਂ ਮਾੜਾ ਕਿਸ ਨੂੰ ਕਹੀਏ ਜੇ ਕੋਈ ਉਹਦੇ ਤੋਂ ਬਿਨਾਂ ਦੂਜਾ ਹੋਵੇ ਤਾਂ। ਸਿਰਫ ਉਹ ਇੱਕ ਹੈ, ਉਸ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਚ ਇਸ ਤੋਂ ਅਗਲੀ ਬੇਨਤੀ, ਉਹ ਕਰਤਾ ਪੁਰਖ ਜਿਹੜਾ ਹੈ ਸਾਰੀ ਕੁਦਰਤ ਵਿੱਚ ਕਿਵੇਂ ਵਿਆਪਦਾ ਪਿਆ ਹੈ।
ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ, ਉਹ ਉਹਨਾਂ ਦਾ ਬੜਾ ਪਿਆਰਾ ਇੱਕ ਸ਼ੇਰ ਹੈ, ਛੇਵੀਂ ਗਜ਼ਲ ਦਾ ਇਹ ਸ਼ੇਰ ਹੈ, ਉਹਦੇ ਵਿੱਚ ਉਹਨਾਂ ਨੇ ਵਚਨ ਕੀਤਾ, ਕਹਿੰਦੇ ਅਸਲ ਚ ਜੋ ਕੁਝ ਗੁਰੂ ਨਾਨਕ ਸਾਹਿਬ ਨੂੰ ਕੁਦਰਤ ਵਿੱਚੋਂ ਦੇਖ ਰਿਹਾ ਸਾਨੂੰ ਉਹ ਨਹੀਂ ਨਜ਼ਰ ਆ ਰਿਹਾ। ਜੋ ਕੁਝ ਭਗਤ ਕਬੀਰ ਸਾਹਿਬ ਨੂੰ ਇਸ ਸੰਸਾਰ ਵਿੱਚੋਂ ਦਿਸ ਰਿਹਾ ਪਿਆਰਿਓ, ਉਹ ਸਾਨੂੰ ਨਹੀਂ ਨਜ਼ਰ ਆ ਰਿਹਾ। ਜੋ ਕੁਝ ਭਗਤ ਨਾਮਦੇਵ ਜੀ ਨੂੰ ਬੋਲਿੰਦਾ ਦਿਸਦਾ ਉਹ ਸਾਨੂੰ ਨਹੀਂ ਨਜ਼ਰ ਆ ਰਿਹਾ। ਮੈਂ ਅੱਗੇ ਬੇਨਤੀ ਕਰਾਂਗਾ ਉਹਨਾਂ ਦੇ ਬਚਨਾਂ ਚ, ਉਹ ਕਹਿੰਦੇ ਇਸ ਦਾ ਇੱਕੋ ਇੱਕ ਕਾਰਨ ਹੈ, ਕਿਉਂਕਿ ਸਾਡਾ ਦਿਲ ਜਿਹੜਾ ਹੈ ਉਹ ਸਿਆਣਾ ਨਹੀਂ, ਦਿਲ ਸਾਫ ਨਹੀਂ। ਸਾਫ ਦਿਲ ਨਾ ਹੋਵੇ ਤੇ ਇਹਨੂੰ ਕੁਛ ਵੀ ਨਜ਼ਰ ਨਹੀਂ ਆਉਂਦਾ, ਸਿਰਫ ਦਵੈਸ਼ ਦਿਸਦੀ ਏ। ਜਿਸ ਬੰਦੇ ਦਾ ਦਿਲ ਦੇਖਣ ਵਾਲਾ ਹੈ ਉਹਨੂੰ ਹਰ ਥਾਵਾਂ ਤੇ ਕੁਦਰਤ ਵਿੱਚੋਂ ਕਾਦਰ ਹੀ ਦਿਸਦਾ, ਜਿਹਦੀ ਅੱਖ ਵੇਖਣ ਵਾਲੀ ਉਹਨੂੰ ਰੱਬ ਤੋਂ ਬਿਨਾਂ ਦੂਜੇ ਦਾ ਦੀਦਾਰ ਹੀ ਨਹੀਂ ਹੁੰਦਾ। ਭਾਈ ਸਾਹਿਬ ਦੀ ਰਚਨਾ ਦਾ ਸ਼ੇਰ ਹੈ ਕਿ ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ ਯਾਰ ਹਸਤ। ਜੇ ਦਿਲ ਦੇਖਣ ਵਾਲਾ ਹੈ, ਦਾਨਾ ਦਾ ਅਰਥ ਹੈ ਸਿਆਣਾ, ਸਿਆਣਾ ਦਾ ਅਰਥ ਆਤਮਕ ਰਸ ਚੱਖਣ ਵਾਲਾ, ਬੋਧਕ ਸਿਆਣਾ ਨੇ। ਅਗਰ ਦਿਲ ਸਿਆਣਾ ਹੈ ਤੇ ਯਾਰ ਅੰਦਰ ਹੈ, ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ ਯਾਰ ਹਸਤ, ਚਸ਼ਮ ਗਰ ਬੀਨਾ ਬਵਦ ਹਰ ਤਰਫ ਦੀਦਾਰ ਹਸਤ। ਜੇ ਅੱਖ ਵੇਖਣ ਵਾਲੀ ਹੈ ਤੇ ਸ਼ੌ ਦੂਰ ਨਹੀਂ, ਜੇ ਅੱਖ ਅੱਗੀ ਹਨੇਰਾ ਛਾ ਗਿਆ ਤੇ ਪਿਆਰਿਓ ਕੁਛ ਨਹੀਂ ਦਿਸਦਾ। ਹੈ ਫਿਰ ਵੀ ਮੈਨੂੰ ਨਹੀਂ ਦਿਸ ਰਿਹਾ ਪਰ ਉਹ ਹੈ। ਮੈਂ ਇੱਥੇ ਇੱਕ ਉਦਾਹਰਨ ਹੋਰ ਆਪ ਜੀ ਨੂੰ ਦੇ ਦੇਣਾ। ਇਹ ਸਾਰੀਆਂ ਗੱਲਾਂ ਜੋ ਕਰ ਰਹੇ ਹਾਂ ਇਹ ਇਸ ਕਰਕੇ ਵੀ ਬੰਦੇ ਨੂੰ ਸਮਝ ਪੈ ਜਾ, ਹਜ਼ੂਰ ਦੀ ਅੰਮ੍ਰਿਤ ਬਾਣੀ ਤੇ ਆਧਾਰਿਤ ਸੀ ਕਿ ਉਹ ਹੈ ਫਿਰ ਸਭ ਨੂੰ ਕਿਉਂ ਨਹੀਂ ਦਿਸਦਾ। ਇੱਕ ਕਹਿ ਰਿਹਾ ਪੌਣ ਚ ਗਾ ਰਿਹਾ, ਦੂਜਾ ਕਹਿੰਦਾ ਹਨੇਰੀ ਬੜੀ ਹੈ ਚੱਲਦੀ ਪਈ ਹੈ। ਇੱਕ ਕਹਿ ਰਿਹਾ ਬੱਦਲਾਂ ਵਿੱਚੋਂ ਗਰਜ ਰਿਹਾ, ਦੂਜਾ ਕਹਿੰਦਾ ਗਰਜ ਬੜੀ ਡਰਾਵਣੀ ਹੈ। ਇੱਕ ਕਹਿ ਰਿਹਾ ਸਮੁੰਦਰ ਦੀਆਂ ਲਹਿਰਾਂ ਚ ਗਾ ਰਿਹਾ, ਦੂਜਾ ਕਹਿੰਦਾ ਇਹ ਲਹਿਰ ਤਬਾਹੀ ਕਰੇਗੀ। ਸਭ ਨੂੰ ਕਿਉਂ ਨਹੀਂ ਨਜ਼ਰ ਆ ਰਿਹਾ? ਹਾਂ, ਇਹਦੇ ਵਿੱਚ ਕਸੂਰ ਦੇਖਣ ਵਾਲੇ ਦਾ ਹੈ। ਜੇ ਨਜ਼ਰ ਨਹੀਂ ਆ ਰਿਹਾ ਤੇ ਤੇਰੀ ਅੱਖ ਵਿੱਚ ਕੋਈ ਨੁਕਸ ਹੈ। ਮੰਨ ਲਓ ਹੁਣ ਇੱਕ ਬੰਦੇ ਦੀਆਂ ਨਜ਼ਰਾਂ ਅੱਖ ਕੰਮ ਕਰਦੀ, ਉਹਦੀ ਜੋਤ ਕੰਮ ਕਰਦੀ ਅੱਖਾਂ ਦੀ, ਉਹ ਰਾਤ ਨੂੰ ਮੱਸਿਆ ਦੀ ਰਾਤ ਬਾਹਰ ਖਲੋਤਾ ਤੇ ਅਸਮਾਨ ਦੇ ਤਾਰੇ ਦੇਖਦਾ ਟਿਮਟਮਾਉਂਦੇ, ਉਹਨਾਂ ਤਾਰਿਆਂ ਨੂੰ ਦੇਖ ਕੇ ਇੱਕੋ ਦਮ ਕਹਿੰਦਾ ਵਾਹ ਪਰਮਾਤਮਾ, ਕੈਸੇ ਕਮਾਲ ਦੀ ਤੂੰ ਰਚਨਾ ਕੀਤੀ, ਤਾਰੇ ਕਿੰਨੇ ਸੋਹਣੇ ਲੱਗਦੇ ਪਏ। ਉਹ ਸੂਰਜ ਨੂੰ ਦੇਖਦਾ, ਉਹ ਚੰਦਰਮਾ ਨੂੰ ਦੇਖਦਾ, ਉਹ ਦੂਰੋਂ ਬੱਦਲਾਂ ਨੂੰ ਦੇਖਦਾ। ਜੇ ਦੂਰ ਦੇਖ ਕੇ ਪਹਾੜ ਦੇ ਸਿਖਰ ਦੇ ਉੱਪਰ ਚਮਕਦੀ ਕੋਈ ਬਰਫ਼ ਨੂੰ ਦੇਖਦਾ, ਪਰ ਜਿਹਦੀ ਅੱਖ ਦੇ ਵਿੱਚ ਕੋਈ ਰੇਤ ਦਾ ਕਣ ਪੈ ਜਾਏ, ਜਿਹਦੀ ਅੱਖ ਦੇ ਵਿੱਚ ਕੋਈ ਕੱਖ ਪੈ ਜਾਏ, ਉਹ ਝੂਠ ਬੋਲ, ਇਹ ਝੂਠ ਹੀ ਬੋਲੇਗਾ ਨਾ ਕਿ ਮੈਂ ਖਲੋਤਾ ਮੈਨੂੰ ਕਿਉਂ ਨਹੀਂ ਦਿਸ ਰਿਹਾ, ਮੈਨੂੰ ਬਰਫ਼ ਦੀ ਚਟਿਆਈ ਕਿਉਂ ਨਹੀਂ ਦਿਸ ਰਹੀ, ਮੈਨੂੰ ਬਾਹਰੋਂ ਚੰਦਰਮਾ ਤਾਰੇ ਕਿਉਂ ਨਹੀਂ ਦਿਸ ਰਹੇ। ਅਸਲ ਚ ਡਾਕਟਰ ਕਹੇਗਾ ਤੇਰੀ ਅੱਖ ਦਾ ਇਲਾਜ ਹੋਣ ਵਾਲਾ ਹੈ ਤਾਂ ਸਭ ਕੁਝ ਹੀ, ਪਰ ਤੇਰੀ ਅੱਖ ਦੀ ਕਮਜ਼ੋਰੀ ਕਰਕੇ ਨਜ਼ਰ ਨਹੀਂ ਆਉਂਦਾ। ਗੁਰਮੁਖੋ, ਹੈ ਤਾਂ ਕੁਦਰਤ ਵਿੱਚ ਸਾਰੀਆਂ ਥਾਵਾਂ ਤੇ ਹੋ, ਪਰ ਸਾਡੀਆਂ ਅੱਖਾਂ ਅੱਗੇ ਦਵੈਸ਼ ਦਾ ਮੋਤੀਆ ਉਤਰ ਚੁੱਕਾ। ਜਦੋਂ ਅੰਦਰ ਆਪਣਾ ਬੁੱਝਿਆ ਹੋਵੇ, ਸੱਚ ਇਹ ਵੀ ਉਦੋਂ ਗੁਰੂ ਰੂਪ ਸਾਧ ਸੰਗਤ ਕਹਿ ਨੇ, ਪਰ ਸੰਗਤ ਵਿੱਚੋਂ ਵੀ ਗੁਰੂ ਨਹੀਂ ਦਿਸਦਾ। ਇਹ ਝੂਠੀ ਹੈ ਨਾ ਗੁਰੂ ਰੂਪ ਸਾਧ ਸੰਗਤ ਜੀ। ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਆ ਪ੍ਰਤੱਖ ਗੁਰਾਂ ਦੀ ਦੇ, ਪਰ ਅੱਖਾਂ ਅੱਗੇ ਮੋਤੀਆ ਉਤਰਿਆ। ਜੇ ਪ੍ਰਤੱਖ ਦੇ ਸਮਝਦੇ ਹੋਈਏ ਤੇ ਗੁਰੂ ਦੇ ਸਾਹਮਣੇ ਕਿਸੇ ਨੂੰ ਗਾਲੀ ਗਲੋਚ ਕਰੀਏ, ਗੁਰੂ ਦੇ ਸਾਹਮਣੇ ਕੋਈ ਉੱਚਾ ਬੋਲੇ, ਨਹੀਂ ਨਹੀਂ, ਇਹ ਸਿਰਫ ਸ਼ਬਦ ਵਰਤੇ ਜਾ ਰਹੇ ਨੇ ਰੂਟੀਨ ਵਿੱਚ, ਪਰ ਸ਼ਬਦਾਂ ਨੂੰ ਗਹਿਰਾਈ ਨਾਲ ਨਹੀਂ ਦੇਖਿਆ ਜਾ ਰਿਹਾ। ਅਸਲ ਚ ਹਰ ਪਾਸੇ, ਕਿਉਂਕਿ ਇੱਥੇ ਨੇਕੀਆਂ ਵੀ ਆਉਣਾ ਤੇ ਬਦਮੀਆਂ ਵੀ ਆਉਣਾ, ਇੱਥੇ ਖਾਣਾ ਵੀ ਆਉਣਾ ਤੇ ਪੀਣਾ ਵੀ ਆਉਣਾ ਸ਼ਲੋਕ ਚ। ਪਰ ਜਦੋਂ ਕਿਸੇ ਦੇ ਅੰਦਰ ਬਖਸ਼ਿਸ਼ ਹੁੰਦੀ ਹੈ ਪਿਆਰਿਓ, ਉਹਦੇ ਅੰਦਰੋਂ ਦਵੈਸ਼ ਮਿਟ ਜਾਂਦੀ, ਉਹਨੂੰ ਹਰ ਥਾਂ ਤੇ ਇੱਕ ਤਵ ਨਜ਼ਰ ਆਉਂਦਾ, ਇੱਕ ਹੀ ਦਿਸਦਾ। ਉਦਾਹਰਨ ਮੈਂ ਦੇਣ ਲੱਗਾ ਕਿ ਦੀਵਾਲੀ ਦੀ ਰਾਤ ਹੈ ਤੇ ਲੋਕ ਆਪਣੇ ਘਰਾਂ ਵਿੱਚ ਦੀਵੇ ਪੈ ਬਾਲਦੇ, ਤੇ ਪਿੰਡ ਦੇ ਵਿੱਚ ਇੱਕ ਬੋੜ ਦਾ ਦਰਖਤ ਹੈ ਤੇ ਉਸ ਰੁੱਖ ਦੇ ਚਾਰ ਚੁਫੇਰੇ ਇੱਕ ਥੜਾ ਹੈ, ਉਸ ਥੜੇ ਦੇ ਦੁਆਲੇ ਵੀ ਲੋਕ ਆ ਕੇ ਆਪਣੇ ਵੱਲੋਂ ਦੀਵੇ ਪੈ ਰੱਖਦੇ ਨੇ। ਇਹ ਕਹਾਣੀ ਸਮਝ ਲਓ, ਚੇਤੇ ਰੱਖਿਓ ਸਮਝਾਉਣ ਲਈ ਮਨ ਨੂੰ। ਇੱਕ ਗਰੀਬ ਦੀ ਕੁੱਲੀ ਜਿਹਨੂੰ ਲੋਕ ਸ਼ੂਦਰ ਕਹਿੰਦੇ ਨੇ, ਉਸ ਸ਼ੂਦਰ ਨੇ ਘਰ ਵਿੱਚ ਵੀ ਦੀਵੇ ਅੱਜ ਬਲਨੇ ਨੇ, ਪਰ ਜਿਹੜਾ ਉਹ ਸਮਾਨ ਖਰੀਦ ਕੇ ਲਿਆ ਉਹ ਅਮੀਰ ਜਿਤਨਾ ਕੀਮਤੀ ਨਹੀਂ ਲਿਆਇਆ, ਉਹ ਟੇਢੇ ਮੇਢੇ ਦੀਵੇ ਖਰੀਦ ਲਿਆ, ਉਹ ਜ਼ਮੀਨ ਤੇ ਡਿੱਗਾ ਹੋਇਆ
रूह खरीद लिया है, वह कोलू दे विच वग्या होया तेल लेके आ गया, क्योंकि उहदी समर्था नहीं कि उन्ना कुछ कीमती खरीद सके जो तनार ने खरीदना। उस औरत ने आवाज दिती उस घर दी ने बच्चे नू, बेटा आ पकड़ दीवा बालिया चुरस्ते विच। हुण इहदे अर्थ इह ना कोई कढ़न लग पए वी उन्ना कथा कीती ते चुरस्ते दीवा बालना चाहिए, क्योंकि सच इह जे अज सिख कथा नू सुन के वी उहदे अर्थ ईरखा वस होर कढ़दा। उथे उहने कहा बेटा दीवा बालिया, वह निका जहा न्याणा जी 12-13 साल की उम्र का, उन्हें दीवा पकड़िया, माई ने तेल भर के दिता ते बड़े को दीवे नू चुरस्ते विच रख दिता, थड़े ते रख दिता। इन्नी देर नू एक उच्ची जात स्वर्ण जाति का न्याणा आया, उहदे भी घरों मां ने कहा बेटा तू भी दीवा बालिया। पर जदों वह उत्थे पहुंचया उन्हें अपने तो पहला उस शूदर का दीवा बलदा होया देखिया, उदा अंदर भी बल उठिया। उन्हें कहा आ दीवा तू बाले है? कहिंदा हां। कहिंदा चेते रखी इस थड़े ते केवल असी दीवा बाल सकने हां। उन्हें फूक मार के शूदर दा दीवा बुझा दिता। बुझाण तो बाद क्या चुकला अपना दीवा, नहीं तो मैं हुणे तोड़ भी देंगा ते रोड़ देंगा। शूदर दे बच्चे ने दीवा हाथ च पकड़ लिया। ब्राह्मण दा बच्चा उच्ची जात वाला शब्द वरता, स्वर्ण जाति दा वो बच्चा अपना दीवा बाल के चला गया। शूदर दा बच्चा मायूस होया तुरिया जा रहा है। मन च ख्याल आया मना जे दीवा लेके घर चला गया ते कोई स्वाद ना आया, तू चल ओ ता दीवा बाल के चला गया, तू ही अपना दीवा उत्थे बाल पर ओदे दीवे नू तोड़ दे नाले बुझा दे। जदो उत्थे पहुंचया थड़े ते अपना दीवा बाल दिता, ओदे दीवे नू बुझा दिता पर तोड़िया नहीं। मन ने कहा सवेरे आके देखेगा ते पता लगेगा कि मेरा बलदा रहा तेरा मैं बुझा दिता है। उन्हें दीवा बुझा दिता स्वर्ण जाति वाले का, अपना दीवा बाल दिता। जदो वो चला गया ते वो विद्वान लिखदा है असल च दीवे भी आपस विच लड़न लग पए। बुझिया होया उच्ची जात वाले का दीवा ते शूदर दा दीवा आपस च गल कर रहे ने। मैं फिर अर्ज कीती है कहानी, शूदर दा दीवा कह रहा भलिया ये ता लड़न आपा ता ना लड़िए, आपा एक मिट्टी दे बने खां, एक कुंभार ने सानू चक ते कमाया, एक थां ते सानू पकाया गया, वेख आपा इको जिहा ने तपस्या साधना कीती पर मेरे ते रंग कलत्तण आ गई, तू लाल रंग दा बन गया, तेनू खरीद के ओ लै गया, मैनू गरीब खरीद लिया। ते उच्ची जात वाले दे दीवे ने कहा नहीं कि तू शूदर दे हत्थां चो दे घर चो जा आया है, तू मेरी बराबरी कदी नहीं कर सकता। केड़ा सुनदा है जिसनू उच्ची थां मिल जाए। वह कहिंदा तेल आपस च लड़िया, शूदर दे तेल ने कहा कि आपां इक सरों दे आपां खेत सरों दा रूप धारण किया, असी पक्के सानू कोलू च पीड़िया कहानी च पीड़ के, फर्क इन्ना तू साफ होके बाहर चला गया, मैं बदकिस्मत के कोलू दी मैल भी चला गया, मेरा पैसा घट वटिया, मैनू गरीब खरीद लिया, तेनू अमीर ने खरीदया, पर आपां इको जिहा दुख सहिया है, अपनी अंश इको वे अपनी जात इको वे। कहिंदे उस तेवल दे दीवे ने भी परवाह नहीं कीती, उहने कहा नहीं तू शूदर दे घरों आया है, मैनू इहो जिहियां दलीलां ना दे आपां इको खां। कहिंदे उस तो बाद रूह भी लड़िया, रूह ने भी कहा आपां कठी दुख पाया, शूदर दे रूह ने बड़े तरले मारे, वेलने च वेले आ पिंजे आ, पर उच्ची जात वाले दे दीवे दी रूह दी बत्ती ने कोई परवाह नहीं कीती। कहिंदे ने जदों दीवा दे आपस च झगड़ा देखिया, मिट्टी दा दीवा आपस च लड़ रहा है, तेल आपस च लड़ रहा है, रूह दी बनी कोई बत्ती लड़ रही है। कहिंदे इन्नी देर नूं एक फकीर लंघिया, उन्हें लड़दे हुए दीवे देखे, उन्हें कहा जिन्ना चानण देना सी खुद लड़ी जा रहे ने, जिन्हें ठोकरां तो बचाना सी ठुड्डियां तो बचाना सी ये तां खुद ठुड्डे पै खांदे ने। इहदे पावर्त समझियो, ज्ञानवान विद्वाना ने दीवे बल के रोशनी देनी सी, पर जिन्हां ने रोशनी देनी वह तां आपस च उलझे बैठे, इन्हां ने दूसरे नूं प्रकाश की देना। उन्हें कहा हुण करां की, सच एवे कि शूदर दा दीवा वह भी बुझा दिता गया सी। मैं अर्ज की ब्राह्मण का दीवा भी बुझा दिता गया,
ਪਰ ਉੱਥੇ ਉਹਨੇ ਆਪਸ ਨੀ ਜੇਬ ਚ ਇੱਕ ਮਾਚਿਸ ਦੀ ਤਿੱਲੀ ਕੱਢੀ, ਬੁੱਝੇ ਹੋਏ ਨੂੰ ਵੀ ਜਗਾ ਦਿੱਤਾ ਤੇ ਦੋਨਾਂ ਨੂੰ ਜਗਾ ਕੇ ਦੀਵਿਆਂ ਦੇ ਮੂੰਹ ਇਕੱਠੇ ਜੋੜ ਦਿੱਤੇ। ਦੋਨਾਂ ਦੀ ਜੋਤ ਇਕੱਠੀ ਹੋ ਗਈ ਤੇ ਦੋਨਾਂ ਦਾ ਹਨੇਰਾ ਇੱਕ ਦੂਜੇ ਦਾ ਚਲਾ ਗਿਆ। ਸੁਣਿਓ, ਮੂੰਹ ਇਕੱਠੇ ਹੋ ਗਏ ਦੀਵਿਆਂ ਦੇ, ਜੋਤ ਜੋਤ ਚ ਮਿਲ ਗਈ। ਤੇ ਉਸ ਫਕੀਰ ਨੇ ਪੁੱਛਿਆ, ਮੈਨੂੰ ਦੱਸੋ ਤੁਸੀਂ ਮਿੱਟੀ ਕਰਕੇ ਲੜਨ ਵਾਲੇ ਹੋ, ਤੇਲ ਕਰਕੇ ਲੜਨ ਵਾਲੇ ਹੋ, ਰੂਹ ਕਰਕੇ ਲੜਨ ਵਾਲੇ ਹੋ, ਮੈਨੂੰ ਦੱਸੋ ਇਸ ਮਿਲੀ ਕੋਈ ਜੋਤ ਵਿੱਚ ਸ਼ੋਦਰ ਦੀ ਜੋਤ ਕਿਹੜੀ ਹੈ ਤੇ ਬ੍ਰਾਹਮਣ ਦੇ ਦੀਵੇ ਦੀ ਜੋਤ ਕਿਹੜੀ। ਦੀਵਿਆਂ ਨੇ ਕਿਹਾ, ਨਹੀਂ, ਜੋਤ ਤਾਂ ਇੱਕ ਹੀ ਹੁੰਦੀ ਹੈ, ਜੋਤਾਂ ਦੋ ਨਹੀਂ। ਮੇਰੇ ਗੁਰੂ ਨੇ ਫਿਰ ਇਸ ਨੂੰ ਇਉਂ ਕਹਿ ਲਵਾਂ, ਸਾਨੂੰ ਇਉਂ ਸਮਝਾਇਆ ਕਿ ਸੱਚ ਇਹ ਵੇ, ਕਿਸੇ ਨੂੰ ਰੱਬ ਨੇ 4% ਵੱਧ ਦੇ ਦਿੱਤੇ ਨੇ, ਕਿਸੇ ਨੂੰ ਘੱਟ ਦੇ ਦਿੱਤੇ ਨੇ, ਕਿਸੇ ਦੇ ਘਰ ਖਾਣ ਨੂੰ ਬਹੁਤ ਕੁਛ, ਕੋਈ ਵਿਚਾਰਾ ਮੁਸ਼ਕਲ ਨਾਲ ਗੁਜ਼ਾਰਾ ਕਰਦਾ, ਕੋਈ ਉੱਚੇ ਬੰਗਲੇ 'ਚ ਰਹਿੰਦਾ, ਕੋਈ ਸੜਕ ਦੇ ਕਿਨਾਰੇ ਝੌਂਪੜੀ 'ਚ ਰਹਿੰਦਾ, ਪਰ ਇੱਕ ਗੱਲ ਨੂੰ ਭੁੱਲਿਓ ਨਾ, ਮਿੱਟੀ ਦੇ ਦੀਵਿਆਂ ਦਾ ਰੰਗ ਵੱਖਰਾ ਹੋ ਸਕਦਾ, ਤੇਲ ਦੀ ਕੀਮਤ ਵੱਖ ਹੋ ਸਕਦੀ ਹੈ, ਰੂਹ ਦੀ ਕੀਮਤ ਵੱਖ ਹੋ ਸਕਦੀ ਹੈ, ਪਰ ਜਦੋਂ ਜੋਤ ਬਲ ਪਵੇ ਉਦੋਂ ਕੀਮਤ ਦੀ ਕੋਈ ਵੱਖ ਨਹੀਂ, ਉਦੋਂ ਦੋਨੋਂ ਇੱਕੋ ਜੈਸੇ ਹੋ ਜਾਂਦੇ। ਜਦੋਂ ਅੰਦਰ ਜੋਤ ਬਲਦੀ ਪਿਆਰੇ, ਉਦੋਂ ਅੰਧਕਾਰ ਮਿਟਦਾ ਹੈ। ਸੱਚ ਇਹ ਵੇ, ਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ, ਸਾਮੈ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਾਮੈ ਚਾਨਣ ਹੋਏ। ਹਰ ਥਾਂ ਤੇ ਉਹਦਾ ਚਾਨਣ ਕੁਦਰਤ ਵਿੱਚ ਆਪ ਹੈ। ਮੈਂ ਫਿਰ ਸ਼ਬਦ ਵਰਤਾਂਗਾ ਕਿ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਸਾਰੀਆਂ ਥਾਵਾਂ ਤੇ ਆਪ ਸਮਾਇਆ ਹੋਇਆ। ਅੱਜ ਸਤਿਗੁਰੂ ਕਹਿੰਦੇ ਨੇ, ਹਰ ਥਾਂ ਤੇ ਮੈਨੂੰ ਦਿਸ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਨਾਮਦੇਵ ਜੀ ਜਿਨ੍ਹਾਂ ਨੇ ਸ਼ਬਦ ਵਰਤੇ, ਸਭੈ ਕਟ ਰਾਮ ਬੋਲੈ ਰਾਮਾ ਬੋਲੈ, ਉਹ ਵੀ ਸੁਣੀਂਦਾ, ਉਹ ਦਸੀਂਦਾ ਹੈ। ਸਭੈ ਕਟ ਰਾਮ ਬੋਲੈ ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਏਕਲ ਮਾਟੀ ਇੱਕ ਹੀ ਹੈ, ਪੁੰਚਰ ਚਿੰਟੀ ਕੀੜੀ ਤੋਂ ਲੈ ਕੇ ਹਾਥੀ ਤੱਕ, ਭਾਂਜਨ ਕਹਿ ਬਹੁ ਨਾਨਾ ਰੇ, ਭਾਂਡੇ ਵੱਖਰੇ ਵੱਖਰੇ ਨੇ ਪਿਆਰਿਓ, ਕੀੜੀ ਦਾ ਭਾਂਡਾ

0: ਸਾਰੀ ਖੇਡ ਵਰਤਾ ਰਹੇ ਨੇ। ਉਹਨਾਂ ਦੇ ਅੰਮ੍ਰਿਤ ਬੋਲ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਸਿਰਫ ਕਰਤਾ ਪੁਰਖ ਵਾਹਿਗੁਰੂ ਹੀ ਸਾਰੀਆਂ ਥਾਵਾਂ ਤੇ, ਉਹ ਸਾਰੀਆਂ ਥਾਵਾਂ ਤੇ ਵੱਖ ਵੱਖ ਰੂਪਾਂ ਚ ਆਪਣੀਆਂ ਝਲਕਾਂ ਦੇ ਰਿਹਾ ਹੈ। ਹਰ ਥਾਂ ਤੇ ਉਹ ਵਿਆਪਕ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਉਸ ਤੋਂ ਬਿਨਾਂ ਕੁਛ ਨਹੀਂ। ਸੂਤ ਏਕ ਮਨ ਸਤ ਸਾਹਸ ਜੈਸੇ ਓਤ ਪੋਤ ਪ੍ਰਭ ਸੋਈ। ਇਹਦਾ ਆਰੰਭ ਹੈ ਏਕ ਅਨੇਕ ਵਿਆਪਕ ਪੂਰਕ ਜਤ ਦੇਖੂ ਤਤ ਸੋਈ। ਮਾਇਆ ਚਿੱਤਰ ਵਿਚਿੱਤਰ ਵਿਮੋਹਿਤ ਬਿਰਲਾ ਬੂਝੈ। ਕੋਈ ਬਿਰਲੇ ਨੂੰ ਸਮਝ ਪੈਂਦੀ ਇਸ ਮਾਇਆ ਦੀ ਵਿਚਿੱਤਰਤਾ ਵਿੱਚ ਵੀ ਉਹਦੀ ਤਸਵੀਰ ਹੈ। ਫਿਰ ਇਹਨੂੰ ਥੋੜਾ ਜਿਹਾ ਸਮਝ ਲਈਏ। ਏਕ ਅਨੇਕ ਵਿਆਪਕ ਪੂਰਕ, ਇੱਕ ਹੋ ਕੇ ਅਨੇਕਾਂ ਥਾਵਾਂ ਤੇ ਵਿਆਪ ਰਿਹਾ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਅਨੇਕ ਹੋ ਕੇ ਫਿਰ ਏਕ। ਤਬ ਚ ਇਹ ਇਸੇ ਸ਼ਬਦ ਚਾਹਵੇਗਾ ਅਖੀਰ ਤੇ ਹਜ਼ੂਰ ਦੇ ਬਚਨ, ਏਕ ਅਨੇਕ ਵਿਆਪਕ ਪੂਰਕ ਜਤ ਦੇਖੂ ਤੱਕ ਸੋਈ। ਇੱਕ ਹੋ ਕੇ ਅਨੇਕਾਂ ਵਿੱਚ ਵਿਆਪਕ ਹੈ, ਪਰਿਪੂਰਨ ਹੈ, ਜਿੱਧਰ ਦੇਖਣਾ ਤੂੰ ਹੈ। ਮਾਇਆ ਚਿੱਤਰ ਵਿਚਿੱਤਰ ਵਿਮੋਤ ਬਿਰਲਾ ਬੂਝੈ। ਕੋਈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨੇ ਕੋਈ। ਸੂਤ ਏਕ ਮਨ ਸਤ ਸਾਹਸ ਜੈਸੇ ਓਤ ਪ੍ਰੋਤ ਪ੍ਰਭ ਸੋਈ। ਸੂਤ ਇੱਕ ਇੱਕ ਧਾਗਾ ਹੈ, ਲੈ ਲਓ ਬਰੀਕ ਜਿਹਾ। ਉਸ ਧਾਗੇ ਦੇ ਵਿੱਚ ਆਪਾਂ ਮਣਕੇ ਪਰੋਣੇ ਨੇ, ਮਾਲਾ ਮੋਤੀ ਪਰੋਣੇ ਨੇ। ਪਿਆਰੇ, ਉਹ ਮੋਤੀਆਂ ਦੇ ਰੰਗ ਵੱਖ ਹੋ ਸਕਦੇ ਨੇ, ਮੋਤੀਆਂ ਦੇ ਆਕਾਰ ਛੋਟੇ ਵੱਡੇ ਹੋ ਸਕਦੇ ਨੇ। ਹੋ ਸਕਦਾ ਮੋਤੀ ਕੋਈ ਕਿਸੇ ਹੋਰ ਕਿਸਮ ਦੇ ਵੀ ਹੋਣ, ਦਰਜਾ ਬਦਰਜਾ ਉਹਨਾਂ ਦੀ ਕੀਮਤ 'ਚ ਫਰਕ ਹੋਵੇ, ਪਰ ਪਿਆਰਿਓ ਇੱਕ ਧਾਗਾ ਹਜ਼ਾਰਾਂ ਮੋਤੀਆਂ ਵਿੱਚੋਂ ਨਿਕਲ ਗਿਆ। ਸੂਤ ਏਕ ਇੱਕ ਧਾਗਾ ਹੈ, ਤੇ ਮਣਕੇ ਜਿਹੜੇ ਨੇ ਉਹ ਸੈਂਕੜੇ ਤੇ ਹਜ਼ਾਰਾਂ ਨੇ। ਸੂਤ ਏਕ ਮਨ ਸੱਤ ਸਾਹਸ ਜੈਸੇ, ਸੱਤ ਮਤਲਬ ਸੌ ਤੇ ਸਾਹਸ ਦਰ ਤੇ ਹਜ਼ਾਰ। ਇੱਕ ਸੂਤਰ ਵਿੱਚ, ਇੱਕ ਧਾਗੇ ਵਿੱਚ ਸੈਂਕੜੇ ਹਜ਼ਾਰਾਂ ਮੋਤੀ ਪਰੋਏ ਜਾਂਦੇ ਨੇ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੀ ਕਹਿੰਦੇ ਨੇ ਇੱਕ ਓਅੰਕਾਰ ਜਿਹੜਾ ਉਹ ਪਤਾ ਨਹੀਂ ਅਣਗਿਣਤ ਬ੍ਰਹਿਮੰਡਾਂ ਵਿੱਚ ਸਮੋਇਆ ਹੋਇਆ। ਸੂਤ ਏਕ ਮਨ ਸੱਤ ਸਾਹਸ ਜੈਸੇ ਓਤ ਪੋਤ ਪ੍ਰਭ ਸੋਈ। ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ, ਇਹ ਪ੍ਰਪੰਚ ਕੁਦਰਤ ਦਿਸੈ ਕੁਦਰਤ ਸੁਣੀਐ, ਇਹ ਲੀਲਾ ਉਹਦੀ। ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨਾ ਕੋਈ, ਉਸ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede.

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਸਰਬਜੀਤ ਸਿੰਘ ਜੀ ਦੀ ਰਚਨਾ ਤੋਂ।

ਕਿਸੇ ਬੰਦੇ ਨੂੰ ਰੋਕ ਕੇ ਤੁਸੀਂ ਪੁੱਛ ਲਓ ਵੀ ਕੋਈ ਗੱਲ ਕਰਨੀ, ਉਹ ਕਹਿੰਦਾ ਵੀ ਛੇਤੀ ਦੱਸ, ਮੇਰੇ ਕੋਲ ਟਾਈਮ ਨਹੀਂ ਹੈ, ਭੱਜਿਆ ਜਾ ਰਿਹਾ ਬੰਦਾ। ਪਰ ਸਤਿਗੁਰੂ ਕਹਿੰਦੇ ਦੇਖੋ ਫਿਰ ਮਿੱਟੀ ਦਾ ਪੁਤਲਾ, ਜਬ ਕਛ ਪਾਵੇ ਤਬ ਗਰਭ ਕਰਤ ਹੈ, ਜਦੋਂ ਕੋਈ ਪ੍ਰਾਪਤੀ ਹੁੰਦੀ ਹੋਮੇ ਬੜੀ ਕਰਦਾ, ਹੰਕਾਰ ਵਿੱਚ ਕਹਿੰਦਾ ਜ਼ਮੀਨ ਮੈਂ ਖਰੀਦੀ ਹੈ, ਆ ਇਸ ਤਰ੍ਹਾਂ ਉਦੋਂ ਮੈਂ ਸੌਦਾ ਕਰ ਲਿਆ ਜਿੱਥੇ ਪਹੁੰਚ ਗਿਆ। ਸਾਹਿਬ ਕਹਿੰਦੇ ਹੋਮੇ ਹੈ, ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਬਨ ਲਗਤ ਹੈ। ਕਈ ਵਾਰ ਉਹੀ ਬੰਦਾ ਧਾਹਾਂ ਮਾਰ ਕੇ ਰੋਂਦਾ ਜਦੋਂ ਕੋਲ ਕੁਝ ਨਾ ਰਵੇ, ਉਹ ਬੰਦਾ ਜਿਹੜਾ ਹੰਕਾਰ ਵਿੱਚ ਭੱਜਿਆ ਫਿਰਦਾ ਰੋਂਦਾ ਵੀ ਬੜਾ ਹੈ। ਤਾਂ ਸਤਿਗੁਰੂ ਬਚਨ ਕਹਿੰਦੇ ਭਾਈ ਜੇ ਤੂੰ ਇਹ ਮਨ ਚ ਸੋਚੇ ਤੈਨੂੰ ਪਛਤਾਉਣਾ ਨਾ ਪਵੇ, ਅਕਾਲ ਪੁਰਖ ਰੱਬ ਦਾ ਸ਼ੁਕਰਾਨਾ ਕਰਿਆ ਕਰ, ਇਹ ਦਾਤਾਂ ਇਸ ਦੁਨੀਆਂ ਦੇ ਸੁੱਖ ਉਸ ਦਾਤੇ ਨੇ ਦਿੱਤੇ ਨੇ, ਉਹਦੀ ਕਿਰਪਾ ਤੋਂ ਬਗੈਰ ਸੁੱਖ ਨਹੀਂ ਮਿਲ ਸਕਦਾ। ਉਹਦੀ ਕਿਰਪਾ ਤੋਂ ਬਗੈਰ ਸੁੱਖ ਦੇ ਸਾਧਨ ਜਿਹੜੇ ਨੇ ਉਹ ਵੀ ਤੁਹਾਨੂੰ ਸੁੱਖ ਨਹੀਂ ਦੇ ਸਕਦੇ। ਲੋਕਾਂ ਕੋਲ ਸਾਧਨ ਬਹੁਤ ਨੇ ਸੁੱਖ ਦੇ, ਪਰ ਸੁੱਖ ਸਾਧਨ ਤੋਂ ਪੈਦਾ ਨਹੀਂ ਹੁੰਦਾ। ਅਰਬਾਂ ਖਰਬਾਂ ਪਤੀ ਲੋਕ ਆਤਮ ਹੱਤਿਆ ਕਰ ਲੈਂਦੇ ਨੇ, ਸੁਸਾਈਡ ਕਰ ਲੈਂਦੇ ਨੇ। ਅਰਬਾਂ ਦੀ ਜਾਇਦਾਦ ਵਾਲੇ ਬੰਦੇ ਕਿਉਂ ਆਤਮ ਹੱਤਿਆ ਕਰ ਗਏ? ਇਹਦਾ ਮਤਲਬ ਸਾਧਨ ਬਹੁਤ ਹੈ ਪਰ ਸੁੱਖ ਨਹੀਂ ਹੈ। ਭਾਈ ਸੁੱਖ ਉਹ ਉਦੋਂ ਮਿਲਦਾ ਜਦੋਂ ਰੱਬ ਚੇਤੇ ਆਵੇ। ਪੈਸਾ ਥੋੜਾ ਹੋਵੇ ਬਹੁਤਾ ਹੋਵੇ, ਜਿੰਨੀ ਦੇਰ ਰੱਬ ਯਾਦ ਨਹੀਂ ਤੁਹਾਨੂੰ ਸੁੱਖ ਨਹੀਂ ਮਿਲੇ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਕ ਭੇਦ ਦੀ ਗੱਲ ਕਹੀ, ਕਹਿੰਦੇ ਹਰ ਬੰਦਾ ਚਾਹੁੰਦਾ ਮੈਨੂੰ ਦੁੱਖ ਨਾ ਆਵੇ। ਕੋਈ ਵੀ ਕਿਸੇ ਜਗ੍ਹਾ ਤੇ ਮੱਥਾ ਟੇਕ ਰਿਹਾ, ਕਿਸੇ ਬੰਦੇ ਨੂੰ ਵੀ ਖਿਲਾਰ ਕੇ ਪੁੱਛੋ ਗੁਰਦੁਆਰੇ ਮੰਦਰ ਮਸਜਿਦ ਪੂਜਾ ਪਾਠ ਲੰਗਰ ਪੁੰਨ ਦਾਨ ਕਿਉਂ ਕਰ ਰਿਹਾ, ਕਹਿੰਦਾ ਸੁੱਖ ਮਿਲੇ। ਪਰ ਸਾਧ ਸੰਗਤ ਸੁੱਖ ਬੰਦਾ ਮੰਗਦਾ ਜ਼ਰੂਰ ਹੈ, ਮਾਫ ਕਰਿਓ ਉਹਨੂੰ ਦੁੱਖ ਫਿਰ ਵੀ ਜ਼ਿੰਦਗੀ ਚ ਆਉਂਦੇ। ਕਦੇ ਕੋਈ ਗੁਰੂ ਦੇ ਕੋਲੋਂ ਦੁੱਖ ਥੋੜੀ ਮੰਗਣ ਆਉਂਦਾ, ਹਰ ਬੰਦਾ ਸੁੱਖ ਮੰਗਣ ਆਉਂਦਾ ਪਰ ਦੁੱਖ ਫਿਰ ਵੀ ਜ਼ਿੰਦਗੀ ਵਿੱਚ ਆਉਂਦਾ। ਸਤਿਗੁਰੂ ਬਚਨ ਕਿਹਾ ਭਾਈ ਤੂੰ ਗੁਰੂ ਨੂੰ ਰੱਬ ਨੂੰ ਚੇਤੇ ਰੱਖਿਆ ਕਰ, ਤੇਰੇ ਜੀਵਨ ਵਿੱਚ ਦੁੱਖ ਆਉਣਗੇ ਪਰ ਤੈਨੂੰ ਪਾਉਣੇ ਨਹੀਂ ਪੈਣਗੇ। ਦੁੱਖ ਦਾ ਆਉਣਾ ਅਲੱਗ ਗੱਲ ਹੈ, ਉਹ ਸਾਰਿਆਂ ਨੂੰ ਆਉਂਦਾ ਸਰੀਰ ਤੇ ਥੋੜਾ ਬਹੁਤਾ, ਪਰ ਦੁੱਖ ਦਾ ਪਾਉਣਾ ਅਲੱਗ ਗੱਲ ਹੈ। ਕਈ ਵਾਰ ਦੁੱਖ ਆਉਂਦਾ ਤੇ ਜੇ ਤੁਸੀਂ ਰੱਬ ਦਾ ਨਾਮ ਚੇਤੇ ਰੱਖੋਗੇ ਦੁੱਖ ਪਾਉਣਾ ਨਹੀਂ ਪਏਗਾ, ਉਹ ਥੋੜੇ ਪਲਾਂ ਵਿੱਚ ਥੋੜੇ ਦਿਨਾਂ ਵਿੱਚ ਮੁੱਕ ਜਾਂਦਾ। ਤੇ ਸਾਧ ਸੰਗਤ ਜੇ ਰੱਬ ਭੁੱਲ ਜਾਏ ਫਿਰ ਦੁੱਖ ਆਉਂਦਾ ਤੇ ਬੰਦੇ ਨੂੰ ਪਾਉਣਾ ਵੀ ਪੈਂਦਾ। ਇਸੇ ਲਈ ਮਹਾਰਾਜ ਨੇ ਬਚਨ ਕਿਹਾ ਭਾਈ ਦੁਨੀਆਂ ਦੇ ਲੋਕ ਦੁੱਖ ਕਿਉਂ ਪਾਉਂਦੇ ਨੇ? ਉੱਥੇ ਦੁੱਖ ਆਉਣਾ ਨਹੀਂ ਲਿਖਿਆ ਬਾਣੀ ਅੰਦਰ, ਉੱਥੇ ਸਾਹਿਬ ਨੇ ਕਿਹਾ ਦੁੱਖ ਪਾਉਣਾ। ਉਂਝ ਜਿੰਨੇ ਆਪਾਂ ਦੁਨੀਆਂ ਵਿੱਚ ਆ ਸਾਨੂੰ ਪਾਤਸ਼ਾਹ ਨੇ ਮੈਂਟਲੀ ਪ੍ਰਪੇਅਰ ਕੀਤਾ ਕਿ ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ, ਤੇਰੇ ਜੀਵਨ ਵਿੱਚ ਮੁਸ਼ਕਲ ਵੀ ਆਉਣੀ ਹੈ, ਦੁੱਖ ਵੀ ਆਉਣਾ, ਸੁੱਖ ਵੀ ਆਉਣਾ, ਪਰ ਤੈਨੂੰ ਦੁੱਖ ਪਾਉਣਾ ਨਹੀਂ ਪਏਗਾ ਜੇ ਤੈਨੂੰ ਰੱਬ ਚੇਤੇ। ਜੇ ਤੂੰ ਗੁਰੂ ਦੀ ਸੇਵਾ ਕਰਦਾ ਦੁੱਖ ਪਾਉਣਾ ਨਹੀਂ ਪਏਗਾ, ਉਹ ਥੋੜੇ ਸਮੇਂ ਵਿੱਚ ਲੰਘ ਜਾਏਗਾ, ਤੈਨੂੰ ਪਤਾ ਵੀ ਨਹੀਂ ਲੱਗੇਗਾ। ਇਸ ਲਈ ਭਾਈ ਜਿਹੜੇ ਦੁਨੀਆਂ ਦੇ ਲੋਕ ਦੁੱਖ ਪਾ ਰਹੇ ਨੇ ਭੋਗ ਰਹੇ ਨੇ, ਉਹਨਾਂ ਵਿੱਚ ਸਾਹਿਬ ਨੇ ਬਚਨ ਕਿਹਾ ਇਸ ਕਰਕੇ ਭੋਗਦੇ ਨੇ, ਉਹਨਾਂ ਨੂੰ ਨਾਮ ਭੁੱਲ ਗਿਆ, ਇਸ ਕਰਕੇ ਭੋਗਦੇ ਨੇ ਰੱਬ ਭੁੱਲ ਗਿਆ। ਤਾਂ ਸਾਹਿਬ ਕਹਿੰਦੇ ਹਰ ਕੇ ਨਾਮ ਬਿਨਾ ਦੁੱਖ ਪਾਵੇ, ਹਰ ਕੇ ਨਾਮ ਬਿਨਾ ਦੁੱਖ ਪਾਵੇ, ਭਗਤ ਬਿਨਾ ਸਹਿਸਾ ਨੈ ਚੁੱਕੇ, ਗੁਰ ਇਹ ਭੇਦ ਬਤਾਵੇ। ਇਹ ਗੁਰੂ ਨੇ ਭੇਤ ਦੀ ਗੱਲ ਕਹੀ ਹੈ, ਉਹ ਦੁਨੀਆਂ ਦੇ ਲੋਕੋ ਦੁੱਖ ਤਾਂ ਪਾਉਂਦੇ ਹੋ ਤੁਹਾਨੂੰ ਰੱਬ ਨਹੀਂ ਚੇਤੇ, ਦੁੱਖ ਤਾਂ ਪਾਉਂਦੇ ਹੋ ਤੁਹਾਨੂੰ ਨਾਮ ਭੁੱਲ ਗਿਆ, ਰੱਬ ਦਾ ਨਾਮ ਭੁੱਲ ਜਾਏ ਫਿਰ ਦੁੱਖ ਪਾਉਣਾ ਪੈਂਦਾ। ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕਹੇ, ਕਹਿੰਦੇ ਨਾਮ ਬਿਨਾ ਦੁੱਖ ਪਾਵੇ, ਹਰ ਕੇ ਨਾਮ ਬਿਨਾ ਦੁੱਖ ਪਾਵੇ। ਇਹ ਕਿਹਨੇ ਕਿਹਾ ਭਾਈ? ਕਹਿੰਦੇ ਗੁਰੂ ਨੇ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਭਗਤ ਬਿਨਾ ਸਹਿਸਾ ਨੇ ਚੁੱਕੇ, ਗੁਰ ਇਹ ਭੇਦ ਬਤਾਵੇ। ਭਾਈ ਭੇਤ ਦੀ ਗੱਲ ਗੁਰੂ ਨੇ ਕਹੀ ਹੈ, ਦੁਨੀਆਂ ਦੇ ਲੋਕੋ ਨਾਮ ਤੋਂ ਬਿਨਾਂ ਦੁੱਖ ਪਾਉਂਦੇ, ਨਾਮ ਤੋਂ ਬਗੈਰ ਦੁਖੀ ਹੋਈਦਾ ਤੇ ਮਹਾਰਾਜ ਸੁੱਖ ਕਿਵੇਂ ਮਿਲਦਾ? ਫਿਰ ਸਾਹਿਬ ਕਹਿੰਦੇ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ,
ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਿਉਂਕਿ ਨਾਮ ਜਪਣ ਨਾਲ ਸੁੱਖ ਮਿਲਣਾ। ਦੁਨੀਆਂ ਵਿੱਚ ਲੋਕ ਸਭ ਕੁਝ ਹੁੰਦਿਆਂ ਦੁਖੀ ਨੇ। ਅੱਜ ਵਿਗਿਆਨ ਇਸ ਗੱਲ ਤੇ ਪਰੇਸ਼ਾਨ ਹੈ, ਮੈਡੀਕਲ ਸਾਇੰਸ, ਕਿ ਭਾਈ ਇੱਕ ਦੁੱਖ ਦਾ ਇਲਾਜ ਲੱਭੀ ਦਾ ਜਾਨੂੰ ਦੂਜਾ ਨਿਕਲ ਆਉਂਦਾ, ਇੱਕ ਦੁੱਖ ਦਾ ਇਲਾਜ ਹੁੰਦਾ ਜਾਨੂੰ ਬੰਦਾ ਦੂਜੇ ਦੁੱਖ ਨਾਲ ਕੋਈ ਪੀੜਿਤ ਹੋ ਰਿਹਾ। ਉਹਦਾ ਰੀਜ਼ਨ ਇਹ ਹੈ ਭਾਈ, ਲੋਕ ਨਾਮ ਤੋਂ ਟੁੱਟ ਗਏ ਨੇ। ਨਾਮ ਤੋਂ ਟੁੱਟਣ ਤੋਂ ਬਾਅਦ ਕੀ ਹੁੰਦਾ? ਜੀਵਨ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਧ। ਜਿਹੜੇ ਮਨ ਦੇ ਪੰਜ ਤੱਤ ਨੇ ਨਾ, ਉਹਨਾਂ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਧ ਹੈ। ਅੱਜ ਦੁਨੀਆਂ ਵਿੱਚ ਇੰਨਾ ਕ੍ਰੋਧ ਹੈ, ਉਸ ਕ੍ਰੋਧ ਦਾ ਕੋਈ ਇਲਾਜ ਨਹੀਂ ਹੋ ਰਿਹਾ। ਕੋਈ ਬੰਦਾ ਬਜ਼ੁਰਗ ਹੋ ਜਾਏ 60-70 ਸਾਲ ਦਾ, ਚਲੋ ਭਾਈ ਉਹਦਾ ਬੀਪੀ ਵੱਧ ਹੈ, ਸ਼ੂਗਰ ਹੈ, ਕੋਈ ਰੋਗ ਹੈ, ਗੱਲ ਸਮਝ ਆਉਂਦੀ ਹੈ। ਜੇ 20 ਸਾਲ ਦੇ ਬੱਚੇ ਨੂੰ ਬਲੱਡ ਪ੍ਰੈਸ਼ਰ ਹੋ ਰਿਹਾ ਤਾਂ ਸੋਚਣ ਦੀ ਗੱਲ ਹੈ, ਇਹਨੂੰ ਇੰਨਾ ਬੀਪੀ ਕਿਉਂ ਵੱਧ ਹੈ? ਹਰ ਪੇਰੈਂਟਸ ਦੀ ਕੋਈ ਪਰੇਸ਼ਾਨੀ ਹੈ, ਸਾਡੇ ਬੱਚੇ ਗੁੱਸਾ ਬਹੁਤ ਕਰਦੇ ਜੀ, ਇਹਨੂੰ ਗੁੱਸਾ ਬਹੁਤ ਆਉਂਦਾ ਜੀ, ਇੰਨੀ ਛੋਟੀ ਉਮਰ 'ਚ ਗੁੱਸਾ। ਭਾਈ ਇਹ ਕ੍ਰੋਧ ਜਿਹੜਾ, ਇਹ ਦੋ ਜਣਿਆਂ ਦਾ ਨੁਕਸਾਨ ਕਰਦਾ, ਇੱਕ ਤਾਂ ਸਾਹਮਣੇ ਵਾਲੇ ਦਾ, ਚਾਹੇ ਘਰ ਵਿੱਚ ਹੋਵੇ ਚਾਹੇ ਬਾਹਰ ਕਿਸੇ ਨਾਲ ਲੜ ਪਏ। ਦੂਜਾ ਕ੍ਰੋਧ ਉਹ ਬੰਦੇ ਦਾ ਵੀ ਨੁਕਸਾਨ ਕਰਦਾ ਜਿਹਨੂੰ ਕ੍ਰੋਧ ਆ ਰਿਹਾ। ਸਤਿਗੁਰਾਂ ਬਾਣੀ ਅੰਦਰ ਬਚਨ ਕਿਹਾ, ਭਾਈ ਜਿਹਦੇ ਸਰੀਰ ਵਿੱਚ ਕ੍ਰੋਧ ਗੁੱਸਾ ਆਉਂਦਾ, ਜੇ ਉਹ ਗੁੱਸਾ ਲੰਬਾ ਸਮਾਂ ਰਹਿਣ ਲੱਗ ਜਾਏ, ਉਹ ਸਰੀਰ ਰੋਗੀ ਹੋਣ ਲੱਗ ਜਾਏਗਾ। ਉਸ ਸਰੀਰ ਨੂੰ ਬੀਪੀ, ਬਲੱਡ ਪ੍ਰੈਸ਼ਰ, ਥਾਇਰਾਇਡ, ਇਹ ਬਿਮਾਰੀਆਂ ਘੇਰਦੀਆਂ ਨੇ। ਕਿਉਂ? ਉਹਦੇ ਅੰਦਰ ਕ੍ਰੋਧ ਰਹਿਣ ਲੱਗ ਪਿਆ। ਸਤਿਗੁਰਾਂ ਬਚਨ ਕਿਹਾ, ਬਿਮਾਰੀ ਇਹ ਰੋਗ ਰੱਬ ਨੇ ਥੋੜੀ ਲਾਏ ਨੇ, ਰੱਬ ਨੇ ਇਹ ਰੋਗ ਨਹੀਂ ਲਾਏ। ਇਹ ਸਰੀਰ ਨੂੰ ਰੋਗ ਕਿੱਥੋਂ ਲੱਗੇ? ਕਿਉਂਕਿ ਮਨ ਚ ਕ੍ਰੋਧ ਰੱਖਣ ਲੱਗ ਪਏ। ਇਹ ਗੁਰੂ ਨੇ ਲਿਖ ਕੇ ਦਿੱਤਾ। ਸਾਹਿਬ ਕਹਿੰਦੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਾਈ। ਭਾਈ ਤੇਰੇ ਸਰੀਰ ਨੂੰ ਰੋਗ ਨਹੀਂ ਲੱਗਣੇ ਜੇ ਤੂੰ ਗੁੱਸਾ ਨਾ ਮਨ ਚ ਲਿਆ, ਗੁੱਸਾ ਮਨ ਨਾ ਹੰਢਾਏ। ਭਾਈ ਗੁੱਸਾ ਆਉਣਾ ਅਲੱਗ ਗੱਲ ਹੈ, ਗੁੱਸਾ ਹਟਾਉਣਾ ਅਲੱਗ ਗੱਲ ਹੈ। ਗੁੱਸਾ ਆ ਸਭ ਨੂੰ ਸਕਦਾ, ਜੋ ਮਨ ਦਾ ਤੱਤ ਹੈ, ਹਰ ਬੰਦੇ ਨੂੰ ਗੁੱਸਾ ਆਉਂਦਾ ਕੋਈ ਨਾ ਕੋਈ। ਪਰ ਜਦੋਂ ਗੁੱਸਾ ਹਟਾਉਣ ਲੱਗ ਜਾਓ, ਇਹ ਤੁਹਾਡੇ ਕੰਮ ਆਏਗੀ ਗੱਲ। ਅੱਜ ਮਾਫ ਕਰਿਓ, ਥਾਇਰਾਇਡ ਦੀ ਬਿਮਾਰੀ ਭੈਣਾਂ ਨੂੰ ਜ਼ਿਆਦਾ ਲੱਗ ਰਹੀ ਹੈ, ਮੈਂ ਇੱਥੇ ਵੀ ਵੇਖਿਆ। ਇਹ ਨਵੀਂ ਬਿਮਾਰੀ ਕ੍ਰੀਏਟ ਹੋਈ ਹੈ, ਥੋੜੇ ਸਾਲਾਂ ਤੋਂ ਇੱਕ ਬਿਮਾਰੀ ਨੇ ਪੈਰ ਪਸਾਰੇ, ਉਹ ਖਾਸ ਕਰਕੇ ਬੀਬੀਆਂ ਨੂੰ ਲੱਗ ਰਹੀ ਹੈ, ਥਾਇਰਾਇਡ। ਜਾਂ ਤਾਂ ਉਹਦੇ ਨਾਲ ਸਰੀਰ ਸੁੱਕਣ ਲੱਗ ਪੈਂਦਾ, ਜਾਂ ਉਹਦੇ ਨਾਲ ਸਰੀਰ ਮੋਟਾਪਾ ਹੋਣ ਲੱਗ ਪੈਂਦਾ, ਸਰੀਰ ਵਿੱਚ ਦਰਦਾਂ ਰਹਿੰਦੀਆਂ ਨੇ, ਅੱਖਾਂ ਦੀ ਲਾਈਟ ਘੱਟ ਜਾਂਦੀ ਹੈ, ਉਹਦੇ ਨਾਲ ਹੋਰ ਕਈ ਪ੍ਰੋਬਲਮਾਂ ਖੜੀਆਂ। ਜਦੋਂ ਵਿਗਿਆਨ ਨੇ, ਮੈਡੀਕਲ ਸਾਇੰਸ ਨੇ ਰਿਸਰਚ ਕੀਤੀ, ਇਹ ਰੋਗ ਕਿਉਂ ਲੱਗ ਰਿਹਾ, ਇਹ ਤਾਂ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਦੀਆਂ ਪਹਿਲਾਂ ਕਹਿ ਦਿੱਤੀ, ਉਹ ਬੰਦਿਆ ਇਹ ਰੋਗ ਰੱਬ ਦੇ ਲਾਏ ਹੋਏ ਨਹੀਂ, ਇਹ ਤੇਰਾ ਆਪਣਾ ਕ੍ਰੀਏਟ ਕੀਤਾ ਰੋਗ ਹੈ। ਕਿਉਂ? ਤੂੰ ਮਨ ਵਿੱਚ ਗੁੱਸਾ ਹਟਾਉਣ ਲੱਗ ਪਿਆ। ਹਟਾਉਣ ਦਾ ਅਰਥ ਪਤਾ ਕੀ? ਹਟਾਉਣ ਦਾ ਅਰਥ ਹੈ ਲੰਬਾ ਸਮਾਂ ਮਨ ਚ ਗੁੱਸਾ ਰਹਿਣ ਲੱਗ। ਕਈ ਵਾਰ ਭੈਣਾਂ ਗੱਲਾਂ ਕਰਦੀਆਂ ਨਾ ਆਪਸ ਵਿੱਚ, ਆਹ ਭੈਣੇ ਕੱਪੜਾ ਬਹੁਤ ਹੰਢਿਆ, ਏਦਾਂ ਕਹਿੰਦੇ, ਆਹ ਕੱਪੜਾ ਐਤਕੀ ਬਹੁਤ ਹੰਢਿਆ। ਹੰਢੇ ਦਾ ਅਰਥ ਵੀ ਲੰਬਾ ਸਮਾਂ ਚੱਲਿਆ। ਜਿਹੜਾ ਗੁੱਸਾ ਮਨ ਵਿੱਚ ਲੰਬਾ ਸਮਾਂ ਰਹਿਣ ਲੱਗ ਜਾਏ, ਉਹ ਸਰੀਰ ਨੂੰ ਰੋਗ ਲੱਗਣ ਲੱਗ ਪਏ। ਸਤਿਗੁਰਾਂ ਬਾਣੀ ਅੰਦਰ ਕਿਹਾ, ਤੇਰੇ ਸਰੀਰ ਨੂੰ ਰੋਗ ਨਹੀਂ ਲੱਗ ਸਕਦਾ, ਮਨ ਚ ਗੁੱਸਾ ਹੰਢਾਇਆ ਨਾ ਕਰ। ਜੇ ਮਨ ਚ ਗੁੱਸਾ ਆਵੇ, ਉਹਨੂੰ ਥੋੜੇ ਸਮੇਂ ਬਾਅਦ ਡਿਲੀਟ ਕਰ ਦਿਆ ਕਰ। ਜੇ ਭਾਈ ਛੋਟੀ ਛੋਟੀ ਗੱਲ ਉੱਤੇ ਦੋ ਦੋ ਦਿਨ ਮੂੰਹ ਫੁਲਾ ਕੇ ਰੱਖਣੇ, ਫਿਰ ਰੋਗ ਲੱਗਣ ਗਈ। ਘਰ ਵਿੱਚ ਮਾੜੀ ਜੇ ਗੱਲ ਹੋਈ ਹੈ, ਦੋ ਦੋ ਦਿਨ ਮੂੰਹ ਫੁੱਲੇ ਹੋਏ ਨੇ, ਅੰਦਰੇ ਅੰਦਰ ਗੁੱਸਾ ਕ੍ਰੋਧ, ਤੁਹਾਨੂੰ ਰੋਗ ਲੱਗਣਗੇ। ਇਹ ਮੈਂ ਨਹੀਂ ਕਹਿ ਰਿਹਾ, ਸਾਹਿਬ ਨੇ ਕਿਹਾ, ਗੁੱਸਾ ਮਨ ਨਾ ਹੰਢਾਏ, ਗੁੱਸਾ ਮਨ ਚ ਨਾ ਰੱਖੀ। ਫਿਰ ਲਿਖ ਕੇ ਦਿੱਤਾ, ਦੇਹੀ ਰੋਗ ਨਾ ਲੱਗਾਈ, ਪੱਲੇ ਸਭ ਕਿਸ ਪਾਏ। ਤੈਨੂੰ ਸਭ ਕੁਝ ਮਿਲਣਾ ਵੀ ਹੈ, ਤੈਨੂੰ ਰੋਗ ਨਹੀਂ ਲੱਗਣਗੇ। ਉਹ ਗੁੱਸਾ ਨਾ ਮਨ ਚ ਹੰਢਾਇਆ ਕਰ, ਲੰਬਾ ਸਮਾਂ ਰੱਖਿਆ ਨਾ ਕਰ ਗੁੱਸਾ ਮਨ ਚ। ਜੇ ਮਨ ਵਿੱਚ ਗੁੱਸਾ ਰੱਖਣ ਲੱਗ ਪਏ, ਇਹਨੇ ਸਰੀਰ ਨੂੰ ਰੋਗ ਲਾਉਣ ਲੱਗ ਪੈਣੇ, ਇਹ ਸਰੀਰ ਰੋਗੀ ਹੋਣ ਲੱਗ ਜਾਏਗਾ। ਹੇ ਕੱਲ ਮੂਲ ਕ੍ਰੋਧਨ ਕਰਨਾ ਨਾ ਉਪਰਜਿਤ ਹੈ, ਕ੍ਰੋਧ ਆਉਣ ਲੱਗ ਜਾਏ, ਦਇਆ ਘੱਟ ਜਾਂਦੀ ਹੈ, ਦਇਆ ਮੁੱਕ ਜਾਏ, ਧਰਮ ਮੁੱਕ ਜਾਂਦਾ, ਕਿਉਂਕਿ ਧਰਮ ਦੀ ਉਪਜ, ਧਰਮ ਦੀ ਪੈਦਾਸ਼ ਦਇਆ ਤੋਂ ਹੁੰਦੀ ਹੈ। ਇਸ ਲਈ ਮਹਾਰਾਜ ਨੇ ਬਚਨ ਕਿਹਾ, ਭਾਈ ਤੇਰਾ ਸਰੀਰ ਤੰਦਰੁਸਤ ਰਹਿ ਸਕਦਾ,
ਅਕਾਲ ਪੁਰਖ ਰੱਬ ਦਾ ਨਾਮ ਜਪਿਆ ਕਰ, ਸਤ ਨਾਮ ਸ੍ਰੀ ਵਾਹਿਗੁਰੂ, ਉੱਠਦਿਆਂ ਬਹਿੰਦਿਆਂ ਜਪ ਸਤ ਨਾਮ ਸ੍ਰੀ ਵਾਹਿਗੁਰੂ, ਤੂੰ ਸਹੀ ਹੋ ਸਕਣਾ। ਰੱਬ ਦਾ ਸ਼ੁਕਰਾਨਾ ਕਿਉਂ ਕਰਨਾ ਹੈ? ਕੀ ਕੱਲਾ ਬੱਚੇ ਬਾਹਰ ਚੱਲ ਜਾਣ ਉਦੋਂ ਹੀ ਸ਼ੁਕਰਾਨਾ ਕਰਨਾ ਚਾਹੀਦਾ? ਆ ਸੁਣਿਓ, ਤੁਹਾਡੇ ਚੋਂ ਬਹੁਤ ਬੰਦੇ ਇਸ ਤਰ੍ਹਾਂ ਕਹਿਣਗੇ ਵੀ ਜੇ ਜ਼ਮੀਨ ਹੋਵੇ ਫਿਰ ਸ਼ੁਕਰਾਨਾ ਕਰਨਾ ਚਾਹੀਦਾ, ਪੈਸੇ ਹੋਣ ਫਿਰ ਸ਼ੁਕਰਾਨਾ ਕਰਨਾ ਚਾਹੀਦਾ, ਜੇ ਬੱਚੇ ਜਾਂ ਅਸੀਂ ਬਾਹਰ ਚਲੇ ਜਾਈਏ ਫਿਰ ਰੱਬ ਦਾ ਸ਼ੁਕਰ ਕਰਨ। ਜਿਹੜੇ ਬੰਦੇ ਕੋਲ ਜ਼ਮੀਨ ਜਾਇਦਾਦ ਪੈਸਾ ਨਹੀਂ, ਫਿਰ ਉਹ ਰੱਬ ਦਾ ਸ਼ੁਕਰ ਨਾ ਕਰੇ। ਬਾਣੀ ਪੜਿਓ, ਸਤਿਗੁਰਾਂ ਕਿਹਾ ਹਰ ਬੰਦੇ ਨੂੰ ਸ਼ੁਕਰਾਨਾ ਕਰਨਾ ਚਾਹੀਦਾ। ਮਹਾਰਾਜ ਕਿਉਂ ਕਹਿੰਦੇ? ਅਕਾਲ ਪੁਰਖ ਰੱਬ ਨੇ ਹਰ ਇੱਕ ਬੰਦੇ ਨੂੰ ਬਹੁਤ ਕੀਮਤੀ ਚੀਜ਼ਾਂ ਦਿੱਤੀਆਂ ਨੇ, ਉਹ ਰੱਬ ਦਾ ਸ਼ੁਕਰਾਨਾ ਕਰ। ਕੱਲੀ ਜ਼ਮੀਨ ਜਾਇਦਾਦ ਪੈਸਾ ਨਹੀਂ, ਰੱਬ ਨੇ ਤੈਨੂੰ ਕੀਮਤੀ ਚੀਜ਼ ਪਤਾ ਕੀ ਦਿੱਤੀ ਹੈ? ਆ ਦੁਨੀਆ ਵੇਖਣ ਲਈ ਅੱਖਾਂ ਦਿੱਤੀਆਂ, ਇਹ ਮੁੱਲ ਨਹੀਂ ਮਿਲਦੀਆਂ ਕਿਤੇ। ਇੱਕ ਅੱਖ ਕਿਸੇ ਦੀ ਖਰਾਬ ਹੋ ਜਾਏ ਨਾ, ਪੁੱਛੋ ਡਾਕਟਰਾਂ ਤੋਂ ਕੀ ਭਾਅ ਵਿਕਦੀ ਹੈ। ਜੇ ਪਿੱਛੋਂ ਲਾਈਟ ਚਲੀ ਜਾਏ ਫਿਰ ਪੁੱਛੋ ਕੀ ਹੈ। ਕਈ ਵਾਰ ਅੱਖਾਂ ਬਣਦੀਆਂ ਨਹੀਂ ਤਾਂ ਉਹ ਡਾਕਟਰ ਤੁਹਾਨੂੰ ਕਹਿ ਦਿੰਦਾ ਵੀ ਪਿੱਛੋਂ ਲਾਈਟ ਨਹੀਂ ਹੈ, ਇਹ ਨਹੀਂ ਅੱਖ ਬਣਨੀ। ਕਦੇ ਉਹ ਡਾਕਟਰ ਨੂੰ ਪੁੱਛਿਓ ਪਿੱਛੋਂ ਕਿੱਥੋਂ? ਇਹਦਾ ਮਤਲਬ ਇਹਨਾਂ ਅੱਖਾਂ ਦੇ ਪਿੱਛੇ ਵੀ ਕੋਈ ਕਿਰਪਾ ਕਰਨ ਵਾਲਾ ਬੈਠਾ ਹੈ ਜਿਹੜਾ ਇਹਨਾਂ ਅੱਖਾਂ ਵਿੱਚੋਂ ਦੇਖਦਾ ਹੈ। ਉਹ ਭਲਿਆ ਜਿਹੜੇ ਰੱਬ ਨੇ ਦੁਨੀਆ ਵੇਖਣ ਲਈ ਜੋਤ ਦਿੱਤੀ ਹੈ, ਰੱਬ ਦਾ ਸ਼ੁਕਰ ਕਰਿਆ ਕਰ, ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਤੁਸੀਂ ਵਾਹਿਗੁਰੂ ਕਹੋਗੇ, ਸ਼ੁਕਰਾਨਾ ਕਰੋਗੇ, ਕਦੇ ਤਜਰਬਾ ਕਰਿਓ, ਤੁਹਾਡੀਆਂ ਅੱਖਾਂ ਆਪੇ ਹੀ ਬੰਦ ਹੋ ਜਾਂਦੀਆਂ। ਉਹਦੇ ਸ਼ੁਕਰ ਵਿੱਚ ਅੱਖਾਂ ਬੰਦ ਆਪੇ ਹੀ ਹੋ ਜਾਂਦੀਆਂ, ਤੁਹਾਨੂੰ ਕਹਿਣਾ ਨਹੀਂ ਪੈਂਦਾ। ਆ ਕਹਿ ਕੇ ਵੇਖੋ ਸਤਨਾਮ ਸ੍ਰੀ, ਆਪੇ ਹੀ ਅੱਖਾਂ ਬੰਦ ਹੋ ਜਾਂਦੀਆਂ। ਰੱਬ ਦਾ ਸ਼ੁਕਰਾਨਾ ਕਰ, ਉਹਨੇ ਇਹ ਅੱਖਾਂ ਦਿੱਤੀਆਂ ਨੇ। ਰੱਬ ਦਾ ਸ਼ੁਕਰਾਨਾ ਕਰ, ਬੋਲਣ ਲਈ ਜ਼ੁਬਾਨ ਦਿੱਤੀ ਹੈ। ਲੱਖਾਂ ਲੋਕ ਗੁੰਗੇ ਪੈਦਾ ਕੀਤੇ ਨੇ ਰੱਬ ਨੇ, ਉਹਨੇ ਰੱਬ ਦਾ ਕੀ ਵਿਗਾੜ ਲਿਆ? ਲੱਖਾਂ ਲੋਕ ਅਪਾਹਿਜ ਪੈਦਾ ਕੀਤੇ ਨੇ, ਸਾਰੀ ਉਮਰ ਵੀਲ ਚੇਅਰ ਤੇ ਲੰਘ ਜਾਂਦੀ ਹੈ, ਉਹਨੇ ਰੱਬ ਦਾ ਕੀ ਵਿਗਾੜ ਲਿਆ? ਰੱਬ ਤੈਨੂੰ ਵੀ ਗੁੰਗਾ ਬਹਿਰਾ ਅਪਾਹਜ ਕਰ ਦਿੰਦਾ, ਤੂੰ ਕੀ ਵਿਗਾੜ ਲੈਣਾ? ਰੱਬ ਦਾ ਸ਼ੁਕਰਾਨਾ ਕਰ, ਤੈਨੂੰ ਤੁਰਨ ਲਈ ਪੈਰ ਦਿੱਤੇ ਨੇ, ਉਸ ਦਾਤੇ ਦਾ ਸ਼ੁਕਰ ਕਰਕੇ ਜਪਿਆ ਕਰ, ਸਤਨਾਮ ਸ੍ਰੀ ਵਾਹਿਗੁਰੂ, ਜਿਹਨੇ ਤੰਦਰੁਸਤੀ ਦਿੱਤੀ। ਇੱਕ ਸਭ ਤੋਂ ਕੀਮਤੀ ਚੀਜ਼ ਸਰੀਰ ਵਿੱਚ ਹੋਰ ਹੈ, ਅੱਖਾਂ, ਪੈਰ, ਜੇਬਾਂ, ਨੱਕ, ਕੰਨ ਤੰਦਰੁਸਤ ਹੈ ਨਾ? ਇਹ ਤੋਂ ਬਾਅਦ ਇੱਕ ਕੀਮਤੀ ਚੀਜ਼ ਹੈ ਆ ਜਿਹੜੀ ਦਿਮਾਗ ਵਿੱਚ ਰੱਬ ਨੇ ਸੁਰਤ ਰੱਖੀ ਹੈ। ਤੁਹਾਡੀ ਸੁਰਤ ਸਹੀ ਹੈ, ਤੁਹਾਨੂੰ ਯਾਦ ਹੈ ਤੁਹਾਡਾ ਘਰ ਕਿੱਥੇ ਆ, ਪਿੰਡ ਕਿਹੜਾ ਹੈ, ਬੱਚੇ ਕਿੰਨੇ ਨੇ, ਜ਼ਮੀਨ ਜਾਇਦਾਦ ਸਭ ਕੁਝ ਚੇਤੇ ਹੈ ਨਾ? ਤੇ ਜੇ ਆ ਸੁਰਤ ਨਾ ਹੋਵੇ, ਬੰਦੇ ਨੂੰ ਕੋਈ ਚੇਤਾ ਨਹੀਂ ਰਹਿੰਦਾ। ਪਾਗਲ ਬੰਦੇ ਅੱਖਾਂ ਨਾਲ ਵੇਖਦੇ ਵੀ ਆ, ਜ਼ੁਬਾਨ ਨਾਲ ਬੋਲਦੇ ਵੀ ਆ, ਤੁਰਦੇ ਵੀ ਆ, ਪਰ ਰੱਬ ਨੇ ਸੁਰਤ ਖੋਲੀ, ਉਹਨਾਂ ਦੀ ਦੁਨੀਆਂ 'ਚ ਕੋਈ ਕੀਮਤ। ਜਦੋਂ ਰੱਬ ਸੁਰਤ ਖੋਲੇ, ਉਹ ਬੰਦਾ ਮੈਂਟਲ ਪਾਗਲ ਹੋ ਜਾਂਦਾ, ਉਹਦੀ ਦੁਨੀਆਂ ਖਤਮ ਹੋ ਜਾਂਦੀ ਹੈ। ਰੱਬ ਨੇ ਕੀਮਤੀ ਚੀਜ਼ ਦਿੱਤੀ ਹੈ ਸੁਰਤ। ਸਾਧ ਸੰਗਤ, ਆ ਰੱਬ ਨੇ ਸੁਰਤ ਦਿੱਤੀ, ਆਪਾਂ ਤੰਦਰੁਸਤ ਹਾਂ। ਜੇ ਰੱਬ ਸੁਰਤ ਨਾ ਦੇਵੇ ਆ ਸਰੀਰ ਨੂੰ ਕੀ ਕਰਾਂਗੇ? ਇਸ ਲਈ ਸਾਹਿਬ ਨੇ ਕਿਹਾ ਰੱਬ ਦਾ ਸ਼ੁਕਰ ਕਰਿਆ ਕਰ ਜਿਹਨੇ ਸੁਰਤ ਦਿੱਤੀ ਹੈ, ਉਹਦਾ ਸ਼ੁਕਰਾਨਾ ਕਰ। ਰਾਮ ਕਲੀ ਮਹੱਲਾ ਪੰਜਵਾਂ, ਇਸ ਪਾਣੀ ਤੇ ਜਿਨ ਤੂੰ ਕਰਿਆ, ਕਹਿੰਦੇ ਤੇਰਾ ਸਰੀਰ ਨਹੀਂ ਬਣਾਇਆ ਰੱਬ ਨੇ, ਮਾਟੀ ਕਾ ਲੈ ਦੇਹਰਾ ਕਰਿਆ ਉਹ

ਸਗਲੇ ਸ਼ੋਟ ਵਿਚਾਰ ਮਾਨਾ ਤੁਹਾਨੂੰ ਕਿੰਨਾ ਚੇਤੇ ਆ, 20-20 ਸਾਲ ਦੀਆਂ ਗੱਲਾਂ ਚੇਤੇ ਆ। ਆ ਕਈ ਵਾਰ ਘਰਾਂ ਚ, ਕਿਉਂ ਆਪਾਂ ਗ੍ਰਸਤੀ ਬੰਦੇ ਆ ਪਰਿਵਾਰਾਂ ਵਾਲੇ, ਘਰਾਂ ਵਿੱਚ ਊਚ ਨੀਚ ਕੋਈ ਗੱਲ ਝਗੜਾ ਹੋ ਜਾਏ ਨਾ, ਮੈਨੂੰ ਮਾਫ ਕਰਿਓ, 20-20 ਸਾਲ ਦੀਆਂ ਗੱਲਾਂ ਸੁਣਾਉਂਦੀਆਂ ਵੇਖੀਆਂ ਨੇ ਮੈਂ ਮਾਈਆਂ। ਉਹਨਾਂ ਦੇ ਬੱਚੇ ਖੁਦ ਜਵਾਨ ਹੋ ਗਏ, ਵੱਡੇ ਹੋ ਗਏ, ਵਿਆਹਣ ਦੇ ਯੋਗ ਹੋ ਗਏ, ਜਦੋਂ ਅੱਜ ਵੀ ਕਿਤੇ ਬਜ਼ੁਰਗ ਮਾਈ ਸੱਸ ਨਾਲ ਲੜਦੀਆਂ ਨਾ, ਤਾਂ 20 ਸਾਲ ਪਿਛਲੀ ਗੱਲ ਕਹਿੰਦੀ ਆ, ਤੂੰ ਤਾਂ ਉਦੋਂ ਵੀ ਨੀ ਖੁਸ਼ੀ ਮਨਾਈ ਜਦ ਮੈਂ ਵਿਆਹੀ ਆਈ ਸੀ, 20 ਸਾਲ ਪਿਛਲੀ ਗੱਲ ਚੇਤੇ ਆ, ਤੂੰ ਤਾਂ ਉਦੋਂ ਵੀ ਮੇਰੇ ਨਾਲ ਐਂ ਕੀਤਾ ਸੀ, 20-20 ਸਾਲ ਦੀਆਂ ਗੱਲਾਂ ਚੇਤੇ ਨੇ। ਓਏ ਬੰਦਿਆ, ਤੈਨੂੰ ਭੁੱਲ ਜਾਂਦਾ ਤਾਂ ਰੱਬ ਦਾ ਨਾਮ ਭੁੱਲ ਜਾਂਦਾ, ਤੈਨੂੰ ਭੁੱਲਦਾ ਤਾਂ ਸੁੱਖ ਦੇਣ ਵਾਲਾ ਵਾਹਿਗੁਰੂ ਭੁੱਲ ਜਾਂਦਾ। ਰੱਬ ਨੂੰ ਚੇਤੇ ਕਰਕੇ ਜਪਿਆ ਕਰ, ਸਤਨਾਮ ਸ੍ਰੀ ਵਾਹਿਗੁਰੂ ਜਿਹਨੇ ਤੈਨੂੰ ਦੁਨੀਆਂ ਵਿੱਚ ਚੇਤਾ ਰੱਖਿਆ। ਆਪਾਂ ਰਾਤੀ ਨੀਂਦ ਵਿੱਚ ਸੌ ਜਾਈਦਾ, ਸਰੀਰ ਦੇ ਸਾਰੇ ਅੰਦਰ ਦੇ ਪਾਰਟ ਭੋਜਨ ਨੂੰ ਪਚਾਉਂਦੇ ਨੇ, ਬਲੱਡ ਬਣਾਉਂਦੇ ਨੇ, ਸਰੀਰ ਨੂੰ ਪ੍ਰੋਟੀਨ ਵਿਟਾਮਿਨ ਜੋ ਕੁਝ ਚਾਹੀਦਾ, ਹਰ ਸਰੀਰ ਦੇ ਅੰਗ ਨੂੰ ਉਹ ਸਭ ਕੁਝ ਕੌਣ ਦੇ ਰਿਹਾ? ਰੱਬ। ਫਿਰ ਸਾਹਿਬ ਨੇ ਕਿਹਾ, ਉੱਠਦੇ ਆ ਸਾਰ ਜ਼ਰੂਰ ਕਿਹਾ ਕਰ, ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲ ਕੇ ਉੱਠ ਹਰ ਨਾਮ ਤੇ ਆਵੇ। ਉੱਠਦੇ ਆ ਸਾਰ ਵਾਹਿਗੁਰੂ ਕਵੇ, ਕਿਉਂਕਿ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ ਮਨ ਮਾਹੇ, ਜੇ ਪ੍ਰਸਾਦ ਸੁਗੰਧਤ ਤਨ ਲਾਵੇ, ਤਿਸ ਕੋ ਸਿਮਰਤ ਬਰਮ ਗਤ ਪਾਵੇ। ਉਹਦੀ ਕਿਰਪਾ ਨਾਲ ਸਰੀਰ ਤੰਦਰੁਸਤ ਹੈ, ਉਹਦਾ ਸ਼ੁਕਰਾਨਾ ਕਰ, ਉਹਨੇ ਤੈਨੂੰ ਸੁਰਤ ਦਿੱਤੀ। ਉਕਤ ਜੋਤ ਲੈ ਸੁਰਤ ਪਰਖਿਆ, ਮਾਤ ਗਰਭ ਮੈਂ ਜਿਨ ਤੂੰ ਰੱਖਿਆ, ਰੱਖਣ ਹਾਰ ਸਮਾਰ ਜਨਾ, ਸਗਲੇ ਛੋਟ ਵਿਚਾਰ ਮਨਾ। ਸਾਰੇ ਝਗੜੇ ਛੱਡ ਦੇ, ਇੱਕ ਦਾਤੇ ਦਾ ਸ਼ੁਕਰਾਨਾ ਕਰਕੇ ਰੋਜ਼ ਕਿਹਾ ਕਰ, ਸਤਨਾਮ ਸ਼੍ਰੀ ਵਾਹਿਗੁਰੂ, ਤੈਨੂੰ ਸੁੱਖ ਮਿਲੇਗਾ। ਇੱਕ ਸੁਖਮਣੀ ਸਾਹਿਬ ਦਾ ਪਦਾ ਮੈਂ ਤੁਹਾਨੂੰ ਸੁਣਾਉਣਾ, ਧਿਆਨ ਨਾਲ ਸੁਣਿਓ। ਉਹਦੇ ਵਿੱਚ ਸਾਹਿਬ ਨੇ ਕਿਹਾ, ਤੰਦਰੁਸਤੀ ਦਿੱਤੀ ਸ਼ੁਕਰ ਕਰ, ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਜਿਹਨੇ ਸਰੀਰ ਤੰਦਰੁਸਤ ਦਿੱਤਾ ਉਹਨੂੰ ਚੇਤੇ ਕਰ, ਬਾਰ ਵਿਵਸਥਾ ਤੁਝੈ ਪਿਆਰੇ ਦੁੱਧ, ਤੂੰ ਨਿੱਕਾ ਜਿਹਾ ਬੱਚਾ ਸੀ, ਤੈਨੂੰ ਮਾਂ ਪਿਓ ਦਿੱਤੇ ਰੱਬ ਨੇ, ਤੈਨੂੰ ਪੀਣ ਵਾਸਤੇ ਦੁੱਧ ਦਿੱਤਾ ਰੱਬ ਨੇ, ਉਹ ਰੱਬ ਦਾ ਸ਼ੁਕਰਾਨਾ ਕਰ। ਜਿਹੜੇ ਬੱਚੇ ਬਿਨਾਂ ਮਾਵਾਂ ਤੋਂ ਪਲਦੇ ਉਹਨਾਂ ਨੂੰ ਪੁੱਛ ਆਸ਼ਰਮ ਵਿੱਚ ਜਾ ਕੇ, ਅਨਾਥ ਆਸ਼ਰਮ ਵਿੱਚ ਜਿਹੜੇ ਮਾਂ ਪਿਓ ਤੋਂ ਬਗੈਰ ਪਲਦੇ ਨੇ, ਉਹ ਬੱਚਿਆਂ ਦੀ ਪਰਵਰਿਸ਼ ਵੇਖੋ ਤੇ ਆਪਣੇ ਬੱਚਿਆਂ ਦੀ ਪਰਵਰਿਸ਼ ਵੇਖਿਓ। ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਜੇ ਮਾਂ ਪਿਓ ਦਿੱਤੇ ਨੇ। ਅਗਲੀ ਗੱਲ, ਭਰ ਜੋਵਨ ਭੋਜਨ ਸੁੱਖ ਸੂਦ, ਸਰੀਰ ਜਵਾਨ ਹੋਇਆ, ਤੇਰੇ ਘਰ ਵਿੱਚ ਸੁੱਖ ਹੈ, ਤੈਨੂੰ ਜਵਾਨੀ ਮਿਲੀ ਹੈ, ਤੇਰੇ ਪੱਲੇ ਰੱਬ ਨੇ ਕੋਈ ਰੋਗ ਕੋਈ ਝਗੜਾ ਨਹੀਂ ਪਾਇਆ। ਹਜ਼ਾਰਾਂ ਲੱਖਾਂ ਬੰਦਿਆਂ ਦੀ ਜਵਾਨੀ ਬਿਨਾਂ ਕਿਸੇ ਵਜ੍ਹਾ ਦੇ ਕੇਸ ਪੈ ਜਾਂਦੇ ਨੇ, ਜੇਲ੍ਹਾਂ ਵਿੱਚ ਰੁਲ ਜਾਂਦੀ ਬਿਨਾਂ ਕਿਸੇ ਵਜ੍ਹਾ। ਪੰਜਾਬ ਪੁਲਿਸ ਦਾ ਨੌਜਵਾਨ ਨੌਕਰੀ ਰਿਹਾ, ਉਹਦਾ ਵਿਆਹ ਸ਼ਾਦੀ ਹੋ ਗਈ, ਇੱਕ ਉਹਦੇ ਬੱਚੀ ਹੋਈ, ਉਹ 2.5-3 ਮਹੀਨੇ ਦੀ। ਸਾਧ ਸੰਗਤ, ਹੁਣ ਉਹ ਬੰਦਾ ਉਸ ਵਕਤ 18-20 ਹਜ਼ਾਰ ਰੁਪਈਆ ਤਨਖਾਹ ਚੱਕਦਾ ਸੀ ਸਨ 2000 ਵਿੱਚ। ਵਿਆਹ ਹੋਇਆ, ਖੁਸ਼ੀਆਂ ਨੇ, ਬੱਚੀ ਵੀ ਰੱਬ ਨੇ ਦਿੱਤੀ, ਪਰ ਘਰ ਦੇ ਕੱਲ ਕਲੇਸ਼ ਨੇ ਉਹਨੂੰ ਇੰਨਾ ਦੁਖੀ ਕੀਤਾ, ਉਹਦੇ ਘਰ ਵਾਲੀ ਆਤਮ ਹੱਤਿਆ ਕਰਕੇ ਮਰ ਗਈ, ਉਹਦੇ ਸਹੁਰਿਆਂ ਨੇ ਉਹਨੂੰ ਪਸਾ ਦਿੱਤਾ। ਉਹ ਬੰਦਾ 8 ਸਾਲ ਜੇਲ੍ਹ ਵਿੱਚ ਰਿਹਾ, ਉਹਦੀ ਨੌਕਰੀ ਵੀ ਰੁਲ ਗਈ, ਉਹਦਾ ਘਰ ਵੀ ਉੱਜੜ ਗਿਆ। ਭਾਈ, ਤੈਨੂੰ ਜਵਾਨੀ ਵਿੱਚ ਰੱਬ ਨੇ ਬਚਾ ਕੇ ਰੱਖਿਆ ਕੱਲ ਕਲੇਸ਼ ਤੋਂ, ਰੱਬ ਦਾ ਸ਼ੁਕਰ ਕਰਿਆ ਕਰ, ਤੇਰੇ ਘਰ ਵਰ ਬਾਹਰ ਵਿੱਚ ਸੁੱਖ ਸ਼ਾਂਤੀ ਹੈ। ਰੋਜ਼ ਉੱਠ ਕੇ ਕਿਹਾ ਕਰ, ਸਤਨਾਮ ਸ੍ਰੀ ਵਾਹਿਗੁਰੂ। ਭਰ ਜੋ ਬਨ ਭੋਜਨ ਸੁੱਖ ਸੂਦ, ਬਿਰਧ ਭੈਣ ਉੱਪਰ ਸਾਕ ਸੈਨ। ਤੂੰ ਬੁੱਢਾ ਹੋਇਆ, ਤੈਨੂੰ ਰੱਬ ਨੇ ਪੁੱਤ ਧੀਆਂ ਪੋਤੇ ਪੜਪੋਤੇ ਦਿੱਤੇ, ਰੱਬ ਦਾ ਸ਼ੁਕਰ ਕਰ। ਮਹਾਰਾਜ, ਕਿਉਂ? ਕਹਿੰਦੇ, ਲੱਖਾਂ ਲੋਕਾਂ ਨੂੰ ਰੱਬ ਨੇ ਔਲਾਦ ਹੀ ਨਹੀਂ ਦਿੱਤੀ। ਲੱਖਾਂ ਲੋਕਾਂ ਨੂੰ ਰੱਬ ਨੇ ਔਲਾਦ ਨਹੀਂ ਦਿੱਤੀ, ਔਰ ਲੱਖਾਂ ਲੋਕਾਂ ਨੂੰ ਰੱਬ ਨੇ ਔਲਾਦ ਦਿੱਤੀ ਵੀ ਹੈ, ਪਰ ਔਲਾਦ ਦਾ ਸੁੱਖ ਨਹੀਂ ਦਿੱਤਾ। ਪੁੱਤਰ ਧੀਆਂ ਹੈਨ, ਕੋਈ ਪੁੱਛਦਾ ਹੀ ਨਹੀਂ ਹੈ। ਪੁੱਤ ਨੌਹਾਂ ਹੈਨ, ਪਰ ਪੁੱਛਣ ਵਾਲਾ ਕੋਈ ਨਹੀਂ। ਉਹ ਬੰਦੇ ਅਨਾਥ ਆਸ਼ਰਮਾਂ ਵਿੱਚ ਰਹਿੰਦੇ ਨੇ, ਬਿਰਧ ਆਸ਼ਰਮਾਂ ਵਿੱਚ ਰਹਿੰਦੇ ਨੇ, ਪੁੱਛਣ ਵਾਲਾ ਕੋਈ ਨਹੀਂ। ਮੈਂ ਇੱਕ ਬਿਰਧ ਆਸ਼ਰਮ ਵਿੱਚ ਰਿਹਾ,
ਲੰਬਾ ਸਮਾਂ ਪੰਜਾਬ ਦਾ ਚੀਫ ਮਿਨਿਸਟਰ ਰਿਹਾ, ਉਹਨੇ ਆਪਣੀ ਜ਼ਮੀਨ ਵਿੱਚ ਉਹ ਆਸ਼ਰਮ ਬਣਾਇਆ, ਉਹ ਮੈਨੂੰ ਵੀ ਲੈ ਗਏ ਆਸ਼ਰਮ ਦੇ ਵਿੱਚ। ਇੱਦਾਂ ਗੁਰਦੁਆਰਾ ਬਣਾਇਆ ਹੋਇਆ, ਮਹਾਰਾਜ ਦਾ ਪ੍ਰਕਾਸ਼ ਹੈ। ਉਹ ਕਹਿੰਦੇ ਭਾਈ ਸਾਹਿਬ ਕਥਾ ਸੁਣਾਓ, ਬਜ਼ੁਰਗ ਬਹੁਤ ਦੁਖੀ ਆ, ਕਈ ਵਾਰ ਆਪਣੀ ਔਲਾਦ ਨੂੰ ਚੇਤੇ ਕਰਕੇ ਰੋਂਦੇ ਰਹਿੰਦੇ ਨੇ, ਇਹ ਬਾਣੀ ਨਾਲ ਜੁੜਨ। ਅਸੀਂ 15 ਕੁ ਦਿਨ ਉਹ ਆਸ਼ਰਮ ਵਿੱਚ ਰਹੇ। ਉਸ ਆਸ਼ਰਮ ਵਿੱਚ ਜਦੋਂ ਉੱਥੇ ਰਹਿਣ ਵਾਲੇ ਬਜ਼ੁਰਗਾਂ ਨੂੰ ਪਤਾ ਲੱਗਾ ਨਾ ਵੀ ਇਹ ਭਾਈ ਸਾਹਿਬ ਲੁਧਿਆਣੇ ਤੋਂ ਆਏ ਆ, ਤਾਂ ਇੱਕ ਬਜ਼ੁਰਗ ਜੋੜਾ, ਸਿਆਣੇ ਮਾਈ ਤੇ ਉਹਦੇ ਘਰ ਵਾਲਾ ਬਜ਼ੁਰਗ, ਉਹ ਮੇਰੇ ਕੋਲ ਆ ਗਏ ਤੇ ਹੱਥ ਜੋੜ ਕੇ ਨਾ ਅੱਖਾਂ ਭਰ ਕੇ ਰੋਣ ਲੱਗ ਪਏ। ਕਹਿੰਦੇ ਭਾਈ ਸਾਹਿਬ ਅਸੀਂ ਵੀ ਲੁਧਿਆਣੇ ਤੋਂ। ਜਦੋਂ ਬੰਦਾ ਆਪਣੇ ਇਲਾਕੇ ਦਾ ਪਿੰਡ ਦਾ ਨਾਮ ਸੁਣਦਾ, ਉਹਨੂੰ ਆਪਣੇ ਇਲਾਕੇ ਨਾਲ ਸਨੇਹ ਹੋ ਜਾਂਦਾ। ਕਹਿੰਦੇ ਅਸੀਂ ਵੀ ਲੁਧਿਆਣੇ ਤੋਂ। ਮੈਂ ਉਹਨਾਂ ਨੂੰ ਕਿਹਾ ਜੇ ਤੁਸੀਂ ਲੁਧਿਆਣੇ ਤੋਂ ਤਾਂ ਲੁਧਿਆਣੇ ਵਿੱਚ ਵੀ ਆਸ਼ਰਮ ਹੈ, ਮੋਗੇ ਦੇ ਲਾਗੇ ਵੀ ਆਸ਼ਰਮ ਹੈ, ਤੁਸੀਂ ਐਡੀ ਦੂਰ ਆ ਕੇ 200-300 ਕਿਲੋਮੀਟਰ ਦੂਰ ਬੈਠੇ ਹੋ, ਕਿਉਂ? ਉਹ ਕਹਿੰਦੇ ਭਾਈ ਸਾਹਿਬ ਸਾਡਾ ਘਰ ਵੀ ਹੈਗਾ ਲੁਧਿਆਣੇ ਚ। ਕਹਿੰਦੇ ਸਾਡੇ 2 ਲੜਕੇ ਨੇ, ਇੱਕ ਅਮੈਰੀਕਾ ਰਹਿੰਦਾ, ਇੱਕ ਚੰਡੀਗੜ੍ਹ ਨੌਕਰੀ ਕਰਦਾ। ਤੇ ਮੈਂ ਉਹਨਾਂ ਨੂੰ ਕਿਹਾ ਬੱਚਿਆਂ ਕੋਲ ਕਿਉਂ ਨੀ ਰਹਿੰਦੇ? ਉਹ ਕਹਿੰਦੇ ਅਮਰੀਕਾ ਵਾਲੇ ਕੋਲ ਅਸੀਂ ਗਏ ਸੀ, ਅਮਰੀਕਾ ਵਾਲੀ ਨੌਂ ਨੇ ਸਾਡੇ ਕੋਲੋਂ ਭਾਂਡੇ ਧੋਣੇ, ਸਬਜ਼ੀਆਂ ਬਣਾਉਣੀਆਂ, ਕੱਪੜੇ ਧੋਣੇ। ਜਦੋਂ ਉਹਦੇ ਬੱਚੇ ਵੱਡੇ ਹੋ ਗਏ, ਉਹਨੇ ਸਾਨੂੰ ਪੁੱਛਣਾ ਹੀ ਬੰਦ ਕਰਤਾ। ਜਿੰਨੀ ਦੇਰ ਬੱਚੇ ਛੋਟੇ ਸੀ, ਉਨੀ ਦੇਰ ਸਾਡੇ ਤੋਂ ਬੱਚੇ ਪਲਵਾ ਲਏ ਉਹਨਾਂ ਨੇ। ਜਦੋਂ ਬੱਚੇ ਵੱਡੇ ਹੋ ਗਏ ਤਾਂ ਉਹ ਬੱਚੇ ਵੀ, ਉਹ ਕਹਿੰਦੇ ਅਸੀਂ ਤੁਹਾਨੂੰ ਲਾਇਕ ਨਹੀਂ ਕਰਦੇ, ਤੁਸੀਂ ਜਾਓ। ਕਹਿੰਦੀ ਅਮਰੀਕਾ ਚੋਂ ਭੇਜਤਾ, ਹੋਰ ਸਾਡਾ ਉੱਥੇ ਕੌਣ, ਅਸੀਂ ਕਿਹਦੇ ਕੋਲ ਰਹਿਣਾ? ਮੈਂ ਉਹਨੂੰ ਕਿਹਾ ਜਿਹੜਾ ਚੰਡੀਗੜ੍ਹ ਲੜਕਾ, ਉਹ ਕਹਿੰਦੀ ਬੈਂਕ ਵਿੱਚ ਜੌਬ ਕਰਦਾ, ਉਹਦੇ ਘਰ ਵਾਲੀ ਵੀ ਬੈਂਕ ਵਿੱਚ ਜੌਬ ਕਰਦੀ ਹੈ। ਕਹਿੰਦੀ ਉਹਦੇ ਕੋਲ ਵੀ ਅਸੀਂ ਰਹੇ, ਉਹ ਉਹਨਾਂ ਵੀ ਸਾਨੂੰ ਜੌਬ ਵਾਲਿਆਂ ਰੱਖਿਆ ਨਹੀਂ, ਇੱਥੇ ਰਹਿਣਾ ਤਾਂ ਕੱਪੜੇ ਧੋਵੋ, ਕੰਮ ਕਰੋ, ਨੋਹਾਂ ਨੂੰ ਰੋਟੀਆਂ ਬਣਾ ਕੇ ਮੂਹਰੇ ਰੱਖੋ। ਕਹਿੰਦੀ ਘਰ ਵਿੱਚ ਕੱਲ ਕਲੇਸ਼, ਤੇ ਅਸੀਂ ਉਹਤੋਂ ਵੀ ਦੁਖੀ ਹੋ ਕੇ ਆ ਗਏ। ਹੁਣ ਅਸੀਂ ਕੱਲੇ ਤਾਂ ਨਹੀਂ ਰਹਿੰਦੇ ਵੀ ਰਿਸ਼ਤੇਦਾਰ ਇਹ ਨਾ ਕਹਿਣ ਉਹ 2-2 ਪੁੱਤ ਤੇ ਨੋਹਾਂ ਨੇ, ਇਹਨਾਂ ਨੂੰ ਰੋਟੀ ਕੋਈ ਨਹੀਂ ਦਿੰਦਾ। ਕਹਿੰਦੇ ਅਸੀਂ ਆਸ਼ਰਮ ਵਿੱਚ ਰਹਿੰਦੇ ਹਾਂ, ਰਿਸ਼ਤੇਦਾਰਾਂ ਨੂੰ ਨਹੀਂ ਪਤਾ, ਉਹਨਾਂ ਨੂੰ ਐਂ ਪਤਾ ਵੀ ਅਮਰੀਕਾ ਗਏ ਹੋਏ ਆ। ਕਹਿੰਦੇ 6 ਕੁ ਮਹੀਨਿਆਂ ਬਾਅਦ ਨਾ ਅਸੀਂ ਆਪਣੀ ਪੈਨਸ਼ਨ ਲੈਣ ਜਾਈਦਾ, ਸਰਕਾਰੀ ਨੌਕਰੀ ਰਿਟਾਇਰ ਹੈ, ਪੈਨਸ਼ਨ ਲੈ ਕੇ ਰਿਸ਼ਤੇਦਾਰੀ ਚ ਘੁੰਮ ਲਈਦਾ, ਉਹਨਾਂ ਨੂੰ ਲੱਗਦਾ ਅਮਰੀਕਾ ਤੋਂ ਆਏ ਨੇ। ਪਰ ਕਹਿੰਦੀ 4.5 ਸਾਲ ਹੋ ਗਏ ਅਸੀਂ ਆਸ਼ਰਮ ਵਿੱਚ ਰਹਿੰਦੇ, ਦੁਨੀਆਂ ਇੰਨੀ ਦੁਖੀ ਹੈ, ਇੰਨਾ ਪੈਸਾ ਹੋਣ ਦੇ ਬਾਵਜੂਦ ਆਸ਼ਰਮ ਵਿੱਚ ਰਹਿਣਾ ਪਿਆ, ਕਿਉਂਕਿ ਸਰੀਰ ਬਹੁਤ ਬਿਰਧ ਹੋ ਗਏ। ਸਤਿਗੁਰਾਂ ਕਿਹਾ ਭਾਈ ਤੇਰੇ ਪੁੱਤ ਨੋਹਾਂ ਤੈਨੂੰ ਪੁੱਛਦੇ ਨੇ, ਤੇਰੀ ਸੇਵਾ ਕਰਦੇ ਨੇ, ਕੱਪੜਾ ਧੋਤਾ ਮਿਲਦਾ, ਰੋਟੀ ਬਣੀ ਮਿਲਦੀ ਹੈ, ਰੱਬ ਦਾ ਸ਼ੁਕਰ ਕਰਿਆ ਕਰ, ਸਤਨਾਮ ਸ੍ਰੀ ਵਾਹਿਗੁਰੂ ਕਿਹਾ ਕਰ, ਐਵੇਂ ਪੁੱਤਾਂ ਨੋਹਾਂ ਨਾਲ ਝਗੜਾ ਨਾ ਕਰਿਆ ਕਰ, ਭੋਜਨ ਪ੍ਰਸ਼ਾਦਾ ਮਿਲਦਾ, ਕੱਪੜੇ ਧੋਤੇ ਮਿਲਦੇ ਨੇ, ਰੱਬ ਦਾ ਸ਼ੁਕਰ ਕਰੋ। ਤੇ ਜੇ ਕਿਸੇ ਨੂੰ ਇਹ ਭੁਲੇਖਾ ਹੋਵੇ ਜੀ ਨੋਹਾਂ ਚੰਗੀਆਂ ਨੀ, ਐ ਕਹਿੰਦੀਆਂ ਨੇ, ਆਹ ਕਹਿੰਦੀਆਂ ਨੇ, ਝਗੜਾ ਨਾ ਕਰੋ। ਇਹ ਮੇਰੀ ਜ਼ਿੰਦਗੀ ਦਾ ਨਿੱਜੀ ਤਜਰਬਾ ਰਿਹਾ, ਤੁਹਾਡਾ ਵੀ ਰਹੇਗਾ। ਸਾਹਿਬ ਨੇ ਲਿਖ ਕੇ ਦਿੱਤਾ, ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ, ਸਰੀਰ ਖੇਤ ਹੈ, ਜਿੱਦਾਂ ਦਾ ਬੀਜੋਂਗੇ ਉਦਾਂ ਦਾ ਵੱਢਣਾ ਪੈਣਾ। ਅੱਜ ਤੁਹਾਡੀਆਂ ਨੋਹਾਂ ਤੁਹਾਡੀ ਸੇਵਾ ਨਹੀਂ ਕਰਦੀਆਂ ਤਾਂ ਚਿੰਤਾ ਨਾ ਕਰਿਓ, ਰੱਬ ਤੇ ਭਰੋਸਾ ਰੱਖਿਓ। ਜ਼ਿੰਦਗੀ ਇੱਕ ਸ਼ੀਸ਼ਾ ਆ, 20 ਸਾਲਾਂ ਬਾਅਦ ਸ਼ੀਸ਼ਾ ਘੁੰਮ ਜਾਣਾ, ਜਿੱਦਾਂ ਦਾ ਤੁਹਾਡੇ ਨਾਲ ਕਰ ਰਹੇ ਨੇ ਨੋਹਾਂ ਨਾਲ ਉਦਾਂ ਦਾ ਹੀ ਹੋਣਾ। ਇਸ ਲਈ ਆਪਣੇ ਘਰਾਂ ਚ ਕਲੇਸ਼ ਨਾ ਪਾਓ, ਜੇ ਚਾਹੁੰਦੇ ਹੋ ਤੁਹਾਡੀ ਸੇਵਾ ਹੋਵੇ ਫਿਰ ਆਪਣੇ ਘਰ ਚ ਬੈਠੇ ਬਜ਼ੁਰਗਾਂ ਦੀ ਸੇਵਾ ਕਰੋ, ਜੇ ਚਾਹੁੰਦੇ ਹੋ ਤੁਹਾਡੇ ਬੱਚੇ ਤੁਹਾਡੀ ਰਿਸਪੈਕਟ ਕਰਨ, ਆਪਣੇ ਵੱਡਿਆਂ ਦੀ ਤੁਸੀਂ ਰਿਸਪੈਕਟ ਕਰੋ, ਤੁਹਾਡੀ ਜ਼ਰੂਰ ਹੋਏਗੀ। ਤਾਂ ਸੱਚੇ ਪਾਤਸ਼ਾਹ ਨੇ ਕਿਹਾ ਬਸ ਘਰ ਵਿੱਚ ਕੱਲ ਕਲੇਸ਼ ਨਾ ਪਾ, ਕਿਉਂਕਿ ਵਿਰਧ ਭੈਆ ਉਪਰ ਸਾਕ ਸੈਨ,

0: ਅਰਦਾਸ ਕਰ ਤੂੰ ਬਖਸ਼ਿਆ ਜਾਵੇ, ਰੱਬ ਦਾ ਸ਼ੁਕਰਾਨਾ ਕਰ, ਉਹਨੇ ਦਾਤਾਂ ਦਿੱਤੀਆਂ ਨੇ। ਜੇ ਆਪਾਂ ਸ਼ੁਕਰ ਕਰਾਂਗੇ ਬਦਲੇ ਵਿੱਚ ਰੱਬ ਦੇ ਕੋਲੋਂ ਹੋਰ ਸੁੱਖ ਮਿਲਣਗੇ। ਕਿਸੇ ਬੈਂਕ ਕੋਲੋਂ ਲੋਨ ਲੈ ਲਓ ਨਾ ਕਰਜ਼ਾ, ਸਹੀ ਤਰੀਕੇ ਨਾਲ ਟਰੈਕਟਰ ਤੇ ਲੋਨ ਚੁੱਕਿਆ ਹੋਇਆ ਚਾਹੇ ਘਰ ਦਾ ਚੁੱਕਿਆ ਹੋਇਆ, ਮੋੜ ਦਿਓ ਕਿਸ਼ਤਾਂ ਸਹੀ ਤਰੀਕੇ ਨਾਲ। ਜਦੋਂ ਤੁਹਾਡਾ ਲੋਨ ਖਤਮ ਹੋਣਾ ਨਾ, ਉਦੋਂ ਬੈਂਕ ਵਾਲਿਆਂ ਨੇ ਤੁਹਾਡੇ ਘਰ ਗੇੜੇ ਮਾਰਨ ਲੱਗ ਪੈਣੇ, ਤੁਹਾਨੂੰ ਫੋਨ ਕਰਨ ਲੱਗ ਪੈਣੇ, ਉਹਨਾਂ ਕਹਿਣਾ ਹੋਰ ਲੋਨ ਲੈਣਾ ਸਰਦਾਰ ਜੀ, ਦੱਸੋ ਬਿਨਾਂ ਕਿਸੇ ਸ਼ਰਤ ਤੋਂ ਤੁਹਾਨੂੰ ਹੋਰ ਲੋਨ ਦੇ ਦਿੰਦੇ ਆ। ਕਿਉਂ? ਇਹ ਬੰਦੇ ਦਾ ਵਿਵਹਾਰ ਵਧੀਆ ਹੈ, ਇਹ ਬੰਦੇ ਨੇ ਕਿਸ਼ਤਾਂ ਨਹੀਂ ਤੋੜੀਆਂ, ਇਹ ਸਹੀ ਤਰੀਕੇ ਨਾਲ ਪੈਸਾ ਵਾਪਸ ਕਰਦਾ ਰਿਹਾ ਤੇ ਦੁਨਿਆਵੀ ਬੈਂਕ ਵੀ ਦੁਬਾਰਾ ਲੋਨ ਦੇਣ ਲਈ ਆ ਜਾਂਦੀ ਹੈ। ਇਹ ਯਾਦ ਰੱਖਿਓ, ਜਿਹੜੇ ਰੱਬ ਨੇ ਸੁੱਖ ਦਿੱਤੇ ਉਹਦਾ ਸ਼ੁਕਰਾਨਾ ਕਰੀਏ, ਉਤੋਂ ਮੰਗਣਾ ਨਹੀਂ ਪੈਂਦਾ, ਉਹ ਸੁੱਖ ਹੋਰ ਦੇਣ ਲੱਗ ਪੈਂਦਾ। ਉਹਦਾ ਸ਼ੁਕਰਾਨਾ ਕਰੀਏ, ਸੁੱਖ ਹੋਰ ਦੇਣ ਲੱਗ ਪੈਂਦਾ। ਤਾਂ ਸਾਹਿਬ ਨੇ ਕਿਹਾ ਜਾ ਸੁਖ ਤਾਂ ਸ਼ੌਰਾਵਿਓ, ਜਦੋਂ ਸੁੱਖ ਵਾਹਿਗੁਰੂ ਕਹਿ ਦੁੱਖ ਭੀ ਸੰਭਾਲਿਓ, ਨਾਨਕ ਕਹਿ ਸਿਆਣੀਏ ਬਕੰਤ ਮਿਲਾਵਾ ਹੋਏ। ਰੱਬ ਭਾਈ ਤੇਰੀ ਸੰਭਾਲ ਕਰੇਗਾ ਜੇ ਤੂੰ ਸੁੱਖ ਵੇਲੇ ਸ਼ੁਕਰਾਨਾ ਕਰੇ। ਮਾਫ਼ ਕਰਿਓ, ਆਪਾਂ ਬੱਚੇ ਆਪ ਨਹੀਂ ਪਾਲ ਸਕਦੇ, ਇੱਕ ਬੱਚਾ ਪਾਲਣਾ ਹੋਵੇ ਘਰ ਦੇ ਚਾਰ ਜੀਆਂ ਦਾ ਧਿਆਨ ਰਹਿੰਦਾ, ਡਿੱਗ ਨਾ ਪਵੇ ਤਾਂ ਵੀ ਡਿੱਗ ਪੈਂਦਾ ਨਾ ਬੈੱਡ ਤੋਂ, ਤਾਂ ਵੀ ਖੇਡਦਾ ਡਿੱਗ ਪੈਂਦਾ। ਹੁਣ ਬੱਚੇ ਨੂੰ ਕੌਣ ਪਾਲ ਸਕਦਾ ਜੇ ਰੱਬ ਦੀ ਨਜ਼ਰ ਖੋਦੇ। ਇੰਨੀ ਯਾਦ ਰੱਖਿਓ ਗੱਲ, ਜੇ ਪਾਲਣ ਵਿੱਚ ਅਕਾਲ ਪੁਰਖ ਰੱਬ ਦੀ ਕਿਰਪਾ ਹੈ ਤਾਂ ਸਾਧ ਸੰਗਤ ਸੰਭਾਲਣ ਵਿੱਚ ਵੀ ਉਹਦੀ ਕਿਰਪਾ ਹੈ। ਜਿਹੜਾ ਸਿੱਖ ਕਹਿੰਦਾ ਦਾਤਾ ਬੱਚੇ ਤੇਰੇ ਨੇ ਤੂੰ ਪਾਲੇ ਨੇ, ਸਾਧ ਸੰਗਤ ਉਹਦੀ ਰੱਬ ਹਰ ਥਾਂ ਤੇ ਸੰਭਾਲ ਕਰਦਾ, ਚਾਹੇ ਦੇਸ਼ ਵਿੱਚ ਹੋਵੇ ਚਾਹੇ ਵਿਦੇਸ਼ ਵਿੱਚ ਹੋਵੇ। ਜੇ ਆਪਾਂ ਆਪਣੀ ਅਕਲ ਕਹੀਏ ਫਿਰ ਆਪਾਂ ਬੱਚੇ ਪਾਲ ਨਹੀਂ ਸਕਦੇ, ਸੰਭਾਲ ਨਹੀਂ ਸਕਦੇ। ਕਈ ਵਾਰ ਪਾਲਿਓ ਸੰਭਾਲਿਓ ਬੱਚੇ, ਮਾਂ ਪਿਓ ਨੂੰ ਬਹੁਤ ਜ਼ਿਆਦਾ ਦੁੱਖ ਦੇ ਦਿੰਦੇ ਨੇ। ਸੁੱਖ ਤਾਂ ਮਿਲਦਾ ਜੇ ਰੱਬ ਤੇ ਭਰੋਸਾ ਰੱਖੀ। ਮੇਰੀ ਤਾਂ ਇੱਕੋ ਹੀ ਬੇਨਤੀ ਹੈ, ਆਪਣੇ ਘਰ ਚ ਨਾਮ ਜਪੋ, ਬੱਚਿਆਂ ਨੂੰ ਬਾਣੀ ਨਾਲ ਜੋੜੋ, ਗੁਰੂ ਨਾਲ ਜੋੜੋ, ਇਹਨਾਂ ਨੂੰ ਸਮਝ ਆਏਗਾ ਕਿ ਧਰਮ ਕੀ ਹੈ, ਅਸੀਂ ਰਹਿਣਾ ਕਿਵੇਂ ਹੈ, ਅਸੀਂ ਪਰਿਵਾਰ ਦੀ ਇੱਜ਼ਤ ਮਾਣ ਸਤਿਕਾਰ ਕਿਵੇਂ ਰੱਖਣਾ। ਜਿਹਦੇ ਘਰ ਵਿੱਚ ਸਿੱਖੀ ਹੈ ਉਹ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ, ਤੇ ਜਿਹਦੇ ਘਰ ਵਿੱਚ ਸਿੱਖੀ ਨਾ ਰਵੇ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ, ਭਾਵੇਂ 40 ਕਿੱਲਿਆਂ ਦੇ ਮਾਲਕ ਹੋ ਜਾਓ। ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ, ਸਿੱਖੀ ਨਾਲ ਜੋੜੋ, ਚੰਗੇ ਸੰਸਕਾਰ ਦਿਓ, ਚੰਗੀ ਅਕਲ ਦਿਓ। ਇਹ ਬੱਚਿਆਂ ਨੂੰ ਕਾਹਦੇ ਵਾਸਤੇ ਪੜ੍ਹਾਈ ਦਾ? ਪੜ੍ਹ ਲਿਖ ਕੇ ਸਾਡਾ ਨਾਮ ਉੱਚਾ ਕਰ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

0: ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ।
1: ਸਰਬੱਤ ਦਾ ਭਲਾ, ਇਹ ਲਫ਼ਜ਼ ਬੜਾ ਹੀ ਵਿਸ਼ਾਲ ਹੈ, ਇਹ ਸਿਧਾਂਤਕ ਸ਼ਬਦ ਹੈ। ਸਿਧਾਂਤ ਦਾ ਲਫ਼ਜ਼ੀ ਅਰਥ ਕੀ ਹੈ? ਚਲੋ ਅਸੀਂ ਸਿਧਾਂਤਕ ਕਹਿੰਦੇ ਹਾਂ। ਸਿਧਾਂਤ ਮੀਨਸ ਕਿ ਅੰਤ ਸਿੱਧ ਕੀਤੀ ਹੋਈ ਬਾਤ। ਇੱਥੋਂ ਹੀ ਸ਼ਬਦ ਸਿਧਾਂਤ ਬਣਿਆ, ਦੋ ਸ਼ਬਦ ਨੇ ਸਿੱਧ ਆਂਤ, ਇਹ ਬਣ ਗਿਆ ਸਿਧਾਂਤ। ਸਿਧਾਂਤ ਮਤਲਬ ਜਿਹੜੀ ਗੱਲ ਨੂੰ ਅੰਤ ਨਿਚੋੜ ਕੱਢ ਦਿੱਤਾ ਜਾਏ, ਜਿਸ ਗੱਲ ਨੂੰ ਅੰਤਲੇ ਸਮੇਂ ਬਿਲਕੁਲ ਸ਼ੁੱਧ ਸਿੱਧ ਕੀਤਾ ਜਾਏ ਉਹਨੂੰ ਕਹਿੰਦੇ ਆ ਸਿਧਾਂਤ। ਸਿਧਾਂਤ ਦਾ ਮਤਲਬ ਇਸ ਤੋਂ ਅੱਗੇ ਹੁਣ ਕੋਈ ਖਿਆਲ ਨਹੀਂ ਰਹਿ ਗਿਆ, ਬਸ। ਇਸੇ ਕਰਕੇ ਸ਼ਬਦ ਦੇਹਾਂਤ, ਇਹ ਸ਼ਬਦ ਬੜੇ ਨੇੜੇ ਦੇ ਨੇ, ਜਦੋਂ ਦੇਹ ਦਾ ਅੰਤ ਹੋ ਗਿਆ ਅੱਗੇ ਕੁਛ ਨਹੀਂ। ਇੱਕ ਸ਼ਬਦ ਵੇਦਾਂਤ, ਸੱਚੀ ਮੁੱਚੀ ਜਿੱਥੇ ਗਿਆਨ ਦਾ ਅੰਤ ਹੋ ਜਾਂਦਾ, ਵੇਦ ਦਾ ਮਤਲਬ ਗਿਆਨ। ਹੁਣ ਸਿਧਾਂਤ ਨੂੰ ਸਮਝਣ ਲਈ ਤਿੰਨ ਗੱਲਾਂ ਯਾਦ ਰੱਖੀਏ, ਇੱਕ ਸਿਧਾਂਤ ਹੈ, ਦੂਜਾ ਸੰਵਾਦ ਹੈ, ਤੇ ਤੀਸਰਾ ਸ਼ਬਦ ਸਾਖੀ ਹੈ। ਮੈਂ ਥੋੜੇ ਜਿਹਾ ਸਰਲ ਸ਼ਬਦ ਵਰਤਾਂ, ਸਿਧਾਂਤ ਦਰ ਤੇ ਸਿੱਧ ਕੀਤੀ ਕੋਈ ਬਾਤ। ਅੱਜ ਸਾਡੀ ਮੁਸ਼ਕਲ ਇਹ ਵੇ, ਹਰ ਪੰਜਾਬ ਦਾ ਬੰਦਾ, ਸਾਨੂੰ ਇਹ ਸੰਤਾਪ ਹੰਡਾਉਣਾ ਪੈਂਦਾ ਹੈ, ਜਿਨ੍ਹਾਂ ਬੰਦਿਆਂ ਨੇ ਕਦੀ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਨਹੀਂ ਪੜ੍ਹੀਆਂ, ਯਾਦ ਰੱਖਿਓ ਉਹ ਸੋਸ਼ਲ ਮੀਡੀਆ ਤੇ ਬੈਠ ਕੇ ਸਾਨੂੰ ਸਿਧਾਂਤ ਦਾ ਪਾਠ ਪੜ੍ਹਾਉਂਦੇ। ਇਹ ਨਹੀਂ ਕਿ ਮੈਂ ਹੋਮੇ ਚ ਕਹਿ ਰਿਹਾ। ਸੰਵਾਦ ਹਮੇਸ਼ਾ ਨੌਲੇਜ ਵਾਲੇ ਨਾਲ ਕੀਤਾ ਜਾਂਦਾ ਹੈ, ਮੂਰਖ ਬੰਦੇ ਨਾਲ ਕਦੀ ਸੰਵਾਦ ਨਹੀਂ ਹੋ ਸਕਦਾ। ਇਹ ਲਫ਼ਜ਼ ਨੂੰ ਥੋੜਾ ਜਿਹਾ ਧਿਆਨ ਨਾਲ ਮੇਰੀ ਬੇਨਤੀ ਨੂੰ ਸੁਣਿਓ। ਮੈਂ ਪਹਿਲਾ ਸ਼ਬਦ ਵਰਤਿਆ ਸਿਧਾਂਤ, ਦੂਜਾ ਸ਼ਬਦ ਹੈ ਸੰਵਾਦ, ਤੇ ਤੀਸਰਾ ਸ਼ਬਦ ਵਰਤਿਆ ਸਾਖੀ। ਸਿਧਾਂਤ, ਜਿਸ ਬੰਦੇ ਨੂੰ ਸਮਝ ਪੈ ਜਾਏ ਵੀ ਅਸਲੀ ਗਿਆਨ ਇਸ ਗੱਲ ਦਾ ਨਿਚੋੜ ਇਹ ਵੇ, ਤੇ ਸੰਵਾਦ ਉਹੀ ਕਰ ਸਕਦੇ ਨੇ ਜਿਨ੍ਹਾਂ ਦੇ ਅੰਦਰ ਦੇ ਗਿਆਨ ਦਾ ਪੱਧਰ ਇੱਕੋ ਜਿਹਾ ਹੋਵੇ। ਹਰ ਬੰਦਾ ਸੰਵਾਦ ਨਹੀਂ ਕਰ ਸਕਦਾ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਆਪ ਨੂੰ ਪਤਾ ਸਭ ਤੋਂ ਜ਼ਿਆਦਾ ਸੰਵਾਦ ਜੇ ਕਿਸੇ ਨੇ ਗੁਰੂ ਨਾਨਕ ਸਾਹਿਬ ਨਾਲ ਕੀਤਾ ਤੇ ਸਿੱਧਾਂ ਨੇ ਕੀਤਾ। ਸਿੱਧਾਂ ਤੋਂ ਵੱਧ ਸਿੱਧਾਂ ਕੋਈ ਸੰਵਾਦ ਨਹੀਂ ਕਰ ਸਕਿਆ ਜੀ, ਕਿਉਂਕਿ ਸੰਵਾਦ ਉਹ ਰਚਾ ਸਕੇਗਾ ਜਿਹਦੇ ਕੋਲ ਨੌਲੇਜ ਹੈ। ਅੱਜ ਸਾਡੀ ਮੁਸ਼ਕਲ ਇਹ ਵੀ ਗੁਰਮੁਖੋ, ਅਸੀਂ ਦੂਜੇ ਦਾ ਮਜ਼ਾਕ ਉਡਾਉਂਦੇ, ਅਸੀਂ ਕਹਿੰਦੇ ਹਾਂ ਉਹ ਕੰਨ ਪਾਟੇ ਜੋਗੀ, ਉਹ ਕੰਨ ਪਾਟੇ ਸਿੱਧ, ਉਹ ਮੰਗ ਖਾਣੇ ਸਿੱਧ। ਯਾਦ ਰੱਖਿਓ, ਭਰਤ ਵੀ ਮੰਗ ਖਾਣਾ ਨਹੀਂ, ਉਹ ਰਾਜ ਛੱਡ ਕੇ ਆਇਆ। ਗੋਪੀ ਚੰਦ ਮੰਗ ਖਾਣਾ ਨਹੀਂ, ਉਹ ਰਾਜ ਛੱਡ ਕੇ ਆਇਆ। ਲੋਰੀਪਾ ਜਿਹੜਾ ਆਮ ਬੰਦਾ ਨਹੀਂ, ਉਹ ਜਿਹੜੇ ਸਿੱਧ ਸਨ ਉਹ ਰਾਜਿਆਂ ਦੇ ਪੁੱਤਰ ਸਨ, ਖੁਦ ਰਾਜੇ ਸਨ, ਰਾਹ ਛੱਡ ਕੇ ਆਏ ਨੇ। ਉਹ ਚਿੱਪੀਆਂ ਪਕੜ ਕੇ ਮੰਗਣ ਨਹੀਂ ਆਏ, ਉਹਨਾਂ ਦੇ ਅੰਦਰ ਦੀ ਭੁੱਖ ਸੀ ਕਿ ਸੱਚ ਦੀ ਪ੍ਰਾਪਤੀ ਕਿਵੇਂ ਹੋ ਸਕਦੀ। ਉਹਨਾਂ ਨੇ ਫਿਰ ਬਾਬਾ ਜੀ ਨਾਲ ਸੰਵਾਦ ਕੀਤਾ। ਉਹ ਸੰਵਾਦ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤਿੰਨ ਰਾਗਾਂ ਚ ਬਹੁਤ ਮਿਲਦਾ ਜੀ, ਇੱਕ ਰਾਗ ਆਸਾ, ਦੂਜਾ ਰਾਗ ਸੁਹੀ, ਤੇ ਤੀਸਰਾ ਰਾਮਕਲੀ। ਇਹ ਤਿੰਨੇ ਰਾਗ ਜੋਗੀਆਂ ਦੇ ਅੱਤ ਦੇ ਪਿਆਰੇ ਰਾਗ, ਆਸਾ, ਸੁਹੀ ਤੇ ਰਾਮਕਲੀ। ਮੈਂ ਅਰਜ਼ ਕਰਾਂ ਕਿ ਸੈਂਕੜੇ ਪ੍ਰਸ਼ਨ ਕੀਤੇ ਨੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਦੇ, ਤੀਰਥਾਂ ਤੇ ਸਿੱਧ ਮਿਲੇ, ਗੋਰਖਮਤ ਤੇ ਸਿੱਧ ਮਿਲੇ, ਸੁਮੇਰ ਤੇ ਸਿੱਧ ਮਿਲੇ, ਅਚਲ ਵਡਾਲੇ, ਆਖਰੀ ਗੋਸ਼ਟ ਇੱਥੇ ਹੋਈ। ਇੱਥੋਂ ਤੱਕ ਕਿ 18 ਸਾਲ ਜਦੋਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਹੈ, ਸਿੱਧਾਂ ਨੇ ਕਰਤਾਰਪੁਰ ਵੀ ਜਾ ਕੇ ਗੋਸ਼ਟੀ ਕੀਤੀ। ਸਾਡੇ ਵਿਦਵਾਨਾਂ ਦਾ ਮਤ ਹੈ ਕਿ ਜਿਹੜੀ ਇਹ ਸਿੱਧ ਗੋਸ਼ਟ ਦੀ ਰਚਨਾ ਹੈ, ਜੋ ਲਿਖਿਆ ਹੈ, ਇਹ ਮਹਾਰਾਜ ਜੀ ਨੇ ਬਾਅਦ ਵਿੱਚ ਹੋਈ ਗੋਸ਼ਟੀ, ਪਰ ਅਰਜ਼ ਕਹਿ ਉਹਨਾਂ ਨੇ ਸੈਂਕੜੇ ਸਵਾਲ ਕੀਤੇ। ਸਿੱਧ ਗੋਸ਼ਟ ਦੇ ਲਫ਼ਜ਼ੀ ਅਰਥ ਮੈਂ ਵੀ ਕਰ ਦਿਆਂਗਾ, ਪਰ ਸਿੱਧ ਗੋਸ਼ਟ ਦੀਆਂ ਜੜ੍ਹਾਂ ਅਸਲ 'ਚ ਬੁੱਧਇਜ਼ਮ 'ਚ ਪਈਆਂ ਹੋਈਆਂ, ਕਿਉਂਕਿ ਯੋਗ ਮਤ ਇੱਥੋਂ ਚੱਲਦਾ ਹੈ। ਭਾਰਤ ਵਿੱਚ ਮੇਰੀ ਫਿਰ ਬੇਨਤੀ ਹੈ, ਬੁੱਧ ਮਤ ਤੋਂ ਬਾਅਦ ਜਿਹਨੇ ਇਹ ਸਾਡੇ ਇਲਾਕੇ ਨੂੰ, ਜਿਹਨੇ ਨੌਰਥ ਨੂੰ ਬਹੁਤ ਪ੍ਰਭਾਵਿਤ ਕੀਤਾ, ਉਹ ਅਸਲ 'ਚ ਜੋਗੀ ਗੋਰਖਨਾਥ। ਉਹਦੀ ਰਚਨਾ ਜਦੋਂ ਪੜ੍ਹਦੇ ਹੋ ਬੰਦਾ ਬੜੇ ਕਮਾਲ ਦੀਆਂ ਗੱਲਾਂ ਕਰਦਾ, ਮੈਂ ਉਹ ਵੀ ਥੋੜੀ ਸਾਂਝੀ ਕਰਕੇ ਜਾਣੀ। ਸਿੱਧ ਸੰਵਾਦ ਕਰਦੇ ਆ, ਯਾਦ ਰੱਖਿਓ ਅਸੀਂ ਪਹਿਲੀ ਗੱਲ ਤਾਂ ਕਿਸੇ ਨਾਲ ਸੰਵਾਦ ਰਚਾ ਕੇ ਰਾਜੀ ਕੋਈ ਨਹੀਂ, ਕਿਉਂਕਿ ਸਾਡੇ ਅੰਦਰ ਨਫ਼ਰਤ ਇੰਨੀ ਭਰ ਦਿੱਤੀ ਗਈ ਹੈ, ਹਿੰਦੂ ਆ, ਮੁਸਲਮਾਨ ਆ, ਬੋਧੀ ਹੈ। ਗੁਰੂ ਸਾਹਿਬ

0: ਜਦੋਂ ਸਿੱਧ ਗੁਣ ਸ਼ੁਰੂ ਕਰਦੇ ਆ, ਅੱਗੇ ਕਹਿੰਦੇ ਸਿੱਧ ਸਭਾ ਕਰ ਆਸਨ ਬੈਠੇ ਸੰਤ ਸਭਾ ਜੈਕਾਰੋ ਤਿਸ ਆਗੇ ਰਹਿ ਰਾਜਾ ਮਾਰੀ। ਉਹ ਪਿਆਰਿਓ ਏਡਾ ਪਿਆਰਾ ਸ਼ਬਦ ਮਿਲੇਗਾ, ਸਿੱਧ ਸਭਾ ਬੈਠੀ ਹੈ, ਰਹਿ ਰਾਜ ਦਾ ਮਤਲਬ ਹੈ ਮੈਂ ਨਮਸਕਾਰ ਕਰਨਾ ਤੁਹਾਨੂੰ। ਫਿਰ ਬੇਨਤੀ ਉਹ ਸਵਾਲ ਕਰਦੇ ਆ, ਸੈਂਕੜੇ ਸਵਾਲ ਨੇ ਕੱਲੀ ਸਿੱਧ ਗੋਸ਼ਟ ਦੀ ਬਾਣੀ ਚ। ਹਉਮੈ ਸ਼ਬਦ ਬੜਾ ਡੂੰਘਾ ਹੈ ਜੀ, ਉਹਨਾਂ ਨੇ ਸਿੱਧਾਂ ਨੇ ਕੁਸ਼ਚਨ ਵੀ ਕੀਤਾ, ਕਿਤ ਕਿਤ ਬਿਧ ਜਗ ਉਪਜੈ ਪੁਰਖਾ, ਕਿਤ ਦੁੱਖ ਬਿਨ ਸਜਾਈ, ਇਹ ਸੰਸਾਰ ਕਿਵੇਂ ਪੈਦਾ ਹੁੰਦਾ, ਇਹ ਕਿਵੇਂ ਖਤਮ ਹੋਣਾ। ਉੱਥੇ ਗੁਰੂ ਜੀ ਨੇ ਇੱਕ ਸ਼ਬਦ ਵਰਤਿਆ, ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਸਰੇ ਦੁੱਖ ਪਾਏ। ਪਰ ਬਾਣੀ ਤਾਂ ਕਹਿ ਰਹੀ ਹੈ ਹੁਕਮੀ ਹੋਵਣ ਆਕਾਰ, ਉੱਥੇ ਸ਼ਬਦ ਹੈ ਹਉਮੈ, ਬੜਾ ਗਹਿਰੇ ਸ਼ਬਦ ਨੇ ਜੀ। ਮੈਂ ਤਾਂ ਸ਼ੁਰੂ ਕਰ ਦਿੱਤੇ ਸ਼ਬਦ ਲਵ, ਅੱਜ ਤੱਕ ਕਿਸੇ ਨੇ ਸ਼ਬਦ ਦਾ ਭੇਦ ਪਾਇਆ, ਸ਼ਬਦ ਕੀ ਹੈ? ਇੱਥੇ ਬੇਨਤੀ ਹਉਮੈ ਕੀ ਹੈ, ਅਸੀਂ ਹਉਮੈ ਨੂੰ ਥੋੜਾ ਜਿਹਾ ਸਮਝੀਏ ਜੀ। ਗੁਰਬਾਣੀ ਕਹਿੰਦੀ ਹੈ ਹਉਮੈ ਰੋਗ ਮਾਨੁ ਕੋ ਦੀਨਾ, ਹਉਮੈ ਅਸਲ ਚ ਮੈਂ ਸਿੱਧੇ ਸ਼ਬਦ ਵਰਤਾਂ, ਪਰਮਾਤਮਾ ਦੀ ਰਚਨਾ ਦੀ ਉਹ ਸ਼ਕਤੀ, ਪਰਮਾਤਮਾ ਦੀ ਜਿਹੜੀ ਵਿਸਤਾਰ ਕਰਦੀ ਹੈ ਉਹਨੂੰ ਆਪਾਂ ਹਉਮੈ ਕਹਿੰਦੇ ਹਾਂ। ਹੰਕਾਰ ਹੋਰ ਚੀਜ਼ ਹੁੰਦੀ ਹੈ, ਹੰਕਾਰ ਨੂੰ ਹਉਮੈ ਨਹੀਂ ਕਹਿ ਸਕਦੇ, ਹਉਂ ਸ਼ਬਦ ਹਉਮੈ ਸ਼ਬਦ। ਗੁਰੂ ਸਾਹਿਬ ਨੇ ਸੱਤਵੀਂ ਪੌੜੀ ਹੈ ਸੇਵ ਕੀਤੀ ਸੰਤੋਖੀ, ਇਹਦੇ ਨਾਲ ਜਿਹੜੇ ਦੋ ਸ਼ਲੋਕ ਹੈ ਹਉਮੈ ਨਾਲ ਰਿਲੇਟਡ ਨੇ, ਹਉਂ ਵਿੱਚ ਆਇਆ ਹਉਂ ਵਿੱਚ ਗਿਆ। ਅਗਲਾ ਸ਼ਲੋਕ ਹੈ ਹਉਮੈ ਇਹਾ ਜਾਤ ਹੈ, ਹੁਣ ਜਾਤ ਦਾ ਅਰਥ ਮਾਨੁੱਖ ਕੀ ਜਾਤ ਨਹੀਂ, ਜਾਤ ਦਾ ਅਰਥ ਹੈ ਕਿ ਜਿਹੜੀ ਇਹਦੀ ਅਸਲ ਚ ਸ਼ੁਰੂਆਤ ਹੈ, ਜਾਤ ਦਾ ਅਰਥ ਜਿੱਥੋਂ ਇਹ ਸ਼ੁਰੂ ਹੋਈ ਹੈ। ਕਹਿੰਦੇ ਹਉਮੈ ਤਾਂ ਤੇਰੀ ਜਨਮ ਤੋਂ ਹੈ। ਮੇਰੀ ਫਿਰ ਬੇਨਤੀ, ਉਹ ਸਵਾਲ ਕਰਦੇ ਨੇ ਕਿਵੇਂ ਜਗਤ ਉਪਜਦਾ, ਇਹ ਗੱਲ ਹੋਰ। ਅੱਜ ਸੰਵਾਦ, ਮੈਂ ਫਿਰ ਬੇਨਤੀ ਕੀਤੀ, ਸੰਵਾਦ ਨਹੀਂ ਅੱਜ ਧੜਿਆਂ ਦਾ ਸੰਵਾਦ ਹੈ। ਅੱਜ ਸਾਰੇ ਸੰਸਾਰ ਚ ਇੱਕ ਦੌੜ ਹੈ ਧੜੇ ਦੀ, ਸਿੱਖ ਕਹਿ ਰਿਹਾ ਮੇਰੀ ਮੈਂ ਵੱਧ ਜਾਂ, ਹਿੰਦੂ ਕਹਿ ਰਿਹਾ ਮੈਂ ਵੱਧ ਜਾਂ, ਈਸਾਈ ਕਹਿੰਦਾ ਪੈਸੇ ਦੇ ਕੇ ਮੈਂ ਵਧਾ ਲਓ। ਚੇਤੇ ਰੱਖਿਓ ਸਾਰੀ ਰਾਜਨੀਤੀ ਇਸ ਸਿਰਾਂ ਦੀ, ਧਰਮ ਕਮਾਉਣ ਵਾਲਾ ਜਦੋਂ ਇੱਕ ਵੀ ਪੈਦਾ ਹੋ ਜਾਂਦਾ ਸਾਰੀ ਦੁਨੀਆਂ ਨੂੰ ਬਦਲ ਜਾਂਦਾ। ਫਿਰ ਮੇਰੀ ਬੇਨਤੀ ਨੂੰ ਸਿਆਸੀ ਰੰਗਤ ਨਾਲ ਨਾ ਸਮਝਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੰਵਾਦ ਕੀਤਾ, ਉਸ ਸੰਵਾਦ ਵਿੱਚ ਉਹਨਾਂ ਸਵਾਲ ਕੀਤੇ, ਉਹ ਬੜੇ ਗਹਿਰੇ ਸਵਾਲ ਨੇ। ਜਿੱਥੇ ਸੰਵਾਦ ਕਰਦਿਆਂ ਤਲਖੀ ਹੁੰਦੀ ਸੀ, ਬਾਬਾ ਜੀ ਨੇ ਬਾਣੀ ਚ ਕਹਿ ਦਿੱਤਾ ਰੋਸ ਨਾ ਕੀਜੈ ਉੱਤਰ ਦੀਜੈ, ਗੁੱਸਾ ਨਹੀਂ ਕਰਨਾ, ਮੇਰੀ ਗੱਲ ਦਾ ਉੱਤਰ ਦਿਓ। ਮੈਂ ਬੇਨਤੀ ਕਰਾਂਗਾ, ਸਿਧਾਂਤ ਵਾਸਤੇ ਸਮਝਣ ਲਈ ਸੰਵਾਦ ਚਾਹੀਦਾ ਹੈ, ਤੇ ਸੰਵਾਦ ਨੂੰ ਸਮਝਣ ਵਾਸਤੇ ਨੌਲੇਜ ਚਾਹੀਦੀ ਹੈ, ਕਿਉਂਕਿ ਸੰਵਾਦ ਨੌਲੇਜ ਤੋਂ ਬਿਨਾਂ ਨਹੀਂ ਹੋ ਸਕਦਾ। ਫਿਰ ਬੇਨਤੀ ਹੈ, ਤੀਸਰੀ ਮੈਂ ਬੇਨਤੀ ਕਰਾਂ, ਇਹ ਸਵਾਲ ਉੱਠੇਗਾ ਜੀ, ਸਿਧਾਂਤਾਂ ਫਿਰ ਉਹੀ ਸਮਝਣਗੇ ਜਿਹੜੇ ਸੰਵਾਦ ਕਰ ਸਕਦੇ ਨੇ, ਤੇ ਜਿਹੜੇ ਨਹੀਂ ਸੰਵਾਦ ਕਰ ਸਕਦੇ, ਕਿਰਤੀ ਬੰਦਾ ਸਾਰਾ ਦਿਨ ਕਿਰਤ ਕਰਕੇ ਆਇਆ, ਉਹਨੇ ਕੋਈ ਕਿਤਾਬ ਨਹੀਂ ਪੜ੍ਹਨੀ, ਉਹ ਨਿਤਨੇਮ ਕਰਦਾ ਸਹਿਜ ਪਾਠ ਕਰਦਾ, ਉਹ ਸੰਵਾਦ ਨਾ ਕਰੇ, ਉਹ ਕਿਵੇਂ ਸਿੱਖੇ? ਤੇ ਤੀਸਰਾ ਸ਼ਬਦ ਹੈ ਸਾਖੀ, ਸਾਖੀ ਦਰ ਤੇ ਕਹਾਣੀ, ਜਿਹੜਾ ਸੰਵਾਦ ਨਹੀਂ ਕਰ ਸਕਦਾ ਉਹਨੂੰ ਸਿਧਾਂਤ ਸਮਝਾਉਣ ਦੇ ਵਾਸਤੇ ਸੌਖਾ ਤਰੀਕਾ ਉਹਨਾਂ ਕੋਈ ਨਾ ਕੋਈ ਸਾਖੀ ਸੁਣਾ। ਫਿਰ ਮੇਰੀ ਬੇਨਤੀ, ਇਹ ਗੱਲਾਂ ਸਮਝ ਪੈ ਜਾਂਦੀਆਂ। ਸਰਬੱਤ ਦੇ ਭਲੇ ਤੋਂ ਸਾਰੇ ਅਸੀਂ ਪੜ੍ਹਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਯਾਦ ਰੱਖਿਓ ਸਰਬੱਤ ਦੇ ਭਲੇ ਤੋਂ ਪਹਿਲਾਂ ਕੁਛ ਕਮਾਈ ਹੈ, ਕੱਲਾ ਸਰਬੱਤ ਦਾ ਭਲਾ ਨਹੀਂ। ਸਰਬੱਤ ਦੇ ਭਲੇ ਤੋਂ ਸਾਰੇ ਅਸੀਂ ਪੜ੍ਹਨੇ, ਨਾਨਕ ਨਾਮ ਚੜ੍ਹਦੀ ਕਲਾ। ਪਹਿਲੀ ਗੱਲ, ਚੜ੍ਹਦੀ ਕਲਾ ਕੀ ਹੈ, ਨਾਮ ਕੀ ਹੈ, ਤੇ ਅਗਲਾ ਸ਼ਬਦ ਧੜੇ ਦਾ ਭਲਾ ਨਹੀਂ। ਫਿਰ ਅਰੇ ਸੁਣਿਓ ਥੋੜਾ ਜਿਹਾ ਗੁਰਮੁਖੋ, ਨਾਨਕ ਨਾਮ ਚੜ੍ਹਦੀ ਕਲਾ। ਕਈ ਸੱਜਣ ਸੰਪਰਦਾਇ ਕਹਿੰਦੇ ਆ ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਨਾਨਕ ਇਹ ਸ਼ਬਦ ਪੰਥ ਲਾ ਸਕਦਾ ਜੀ, ਕੋਈ ਬੰਦਾ ਇਕੱਲਾ ਨਾਨਕ ਸ਼ਬਦ ਨਹੀਂ ਵਰਤ ਸਕਦਾ। ਇਹਦਾ ਅਰਥ ਕਿ ਗੁਰੂ ਨਾਨਕ ਸਾਹਿਬ ਸਾਨੂੰ ਸਮਤ ਦਿੰਦੇ ਨੇ ਕਿ ਚੜ੍ਹਦੀ ਕਲਾ ਜਕਾਰੇ ਨਾਲ ਨਹੀਂ, ਚੜ੍ਹਦੀ ਕਲਾ ਨਾਮ ਨਾਲ ਹੁੰਦੀ ਹੈ। ਜਿਹਦੇ ਕੋਲ ਨਾਮ ਹੈ ਉਹਦੀ ਹੀ ਚੜ੍ਹਦੀ ਕਲਾ ਹੈ, ਜਿਸ ਬੰਦੇ ਦੇ ਪੱਲੇ ਨਾਮ ਕੋਈ ਨਹੀਂ ਉਹਦੀ ਚੜ੍ਹਦੀ ਕਲਾ ਕੋਈ ਨਹੀਂ। ਇਹਨੂੰ ਥੋੜਾ ਜਿਹਾ ਮੈਂ ਆਪ ਨੂੰ ਬੇਨਤੀ ਕਰਾਂਗਾ, ਸਾਰੇ ਕਹਿੰਦੇ ਭਾਈ ਸਾਹਿਬ ਕੀ ਹਾਲ ਹੈ ਚੜ੍ਹਦੀ ਕਲਾ, ਉਦੋਂ ਬਾਅਦ ਜਿਉਂ ਦੁੱਖ ਰੋਣ ਲੱਗ ਲਿਆ, ਰਹਿ ਰੱਬ ਦਾ ਨਾਂ, ਚੜ੍ਹਦੀ ਕਲਾ ਵਾਲਾ ਕਦੀ ਰੋਂਦਾ ਹੁੰਦਾ ਹੈ? ਚੜ੍ਹਦੀ ਕਲਾ, ਕਲਾ ਦਾ ਲਫ਼ਜ਼ੀ ਅਰਥ ਵੈਸੇ ਸ਼ਕਤੀ ਹੁੰਦਾ ਹੈ। ਮੈਂ ਫਿਰ ਅਰਜ ਕਰਾਂਗਾ, ਜਿਸ ਕੋਲ ਨਾਮ ਹੈ ਉਹਦੀ ਚੜ੍ਹਦੀ ਕਲਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਰਾਣਾ ਸੂਰਤ ਸਿੰਘ ਵਿੱਚ ਚੜ੍ਹਦੀ ਕਲਾ ਦੀ ਇੱਕ ਸਤਰ ਲਿਖੀ, ਉਹ ਕਹਿੰਦਾ ਸਿੱਖੀ ਹੈ ਬਲਵਾਨ ਕਰਨਾ ਸੂਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਫਿਰ ਲਵੇ ਸੁਣਿਓ, ਸਿੱਖੀ ਹੈ ਬਲਵਾਨ ਕਰਨਾ ਸੂਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਮੈਂ ਆਪ ਨੂੰ ਇੱਕ ਉਦਾਹਰਨ ਦੇਣਾ ਵੀ ਚੜ੍ਹਦੀ ਕਲਾ ਕੀ ਹੈ, ਕਿਉਂਕਿ ਅੱਜ ਬਾਹਰਮੁਖੀ ਲਿਬਾਸ ਚੜ੍ਹਦੀ ਕਲਾ ਜੀ। ਮੈਂ ਧਰਮ ਦਾ ਲਿਬਾਸ ਪਾ ਲਿਆ, ਬਾਹਰਮੁਖੀ ਮੇਰਾ ਚਿੰਨ ਸਭ ਤੋਂ ਵੱਡੇ, ਤੇ ਲੋਕਾਂ ਕਹਿਣਾ ਬੜੀ ਚੜ੍ਹਦੀ ਕਲਾ ਦਾ ਸਿੰਘ ਹੈ ਜੀ। ਚੜ੍ਹਦੀ ਕਲਾ ਜੇ ਦੇਖਣੀ, ਗੁਰੂ ਇਤਿਹਾਸ ਵਿੱਚੋਂ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਦਾ ਜੀਵਨ ਦੇਖੋ। ਥੋੜੀ ਜਿਹੀ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਨਾਮ ਹੀ ਚੜ੍ਹਦੀ ਕਲਾ ਹੈ। ਚੜ੍ਹਦੀ ਕਲਾ ਵਾਲਾ ਦਵੈਸ਼ ਤੋਂ ਮੁਕਤ ਹੁੰਦਾ ਹੈ, ਦਵੈਸ਼ ਤੋਂ ਮੁਕਤ ਹੋਇਆ ਸਰਬੱਤ ਦਾ ਭਲਾ ਮੰਗਦਾ। ਹੁਣ ਗੁਰੂ ਅਰਜਨ ਸਾਹਿਬ ਦੀ ਚੜ੍ਹਦੀ ਕਲਾ ਦਾ ਕਿਵੇਂ ਕਾ ਮਨੋਰਥ? ਗੁਰੂ ਸਾਹਿਬ ਦਾ ਆਗਮਨ ਆਪ ਸਭ ਨੂੰ ਪਤਾ ਹੈ, ਗੋਇੰਦਵਾਲ ਸਾਹਿਬ ਹੋਇਆ ਸਨ 1563। ਮੈਂ ਥੋੜੀ ਜਿਹੀ ਉਦਾਹਰਨ ਇਤਿਹਾਸ ਵਿੱਚ ਦੇ ਲਗ, ਵੈਸੇ ਤੁਸੀਂ ਡਿਟੇਲ ਨਾਲ ਪੜ੍ਹਨਾ ਹੋਵੇ, ਡਾਕਟਰ ਤਾਰਨ ਸਿੰਘ ਉਹਨਾਂ ਦੀ ਇੱਕ ਕਿਤਾਬ ਹੈ ਭਗਤੀ ਸ਼ਕਤੀ, ਉਹਦੇ ਚ ਇੱਕ ਲੇਖ ਹੈ ਚੜ੍ਹਦੀ ਕਲਾ, ਕਿਉਂਕਿ ਜਿਸ ਬੰਦੇ ਨੇ ਖੋਜ ਕੀਤੀ ਉਹਦਾ ਨਾਮ ਲਿਖਾ ਕੇ ਵੀ ਆਪਣੀ ਵਿਦਵਤਾ ਦਾ ਪ੍ਰਭਾਵ ਪਾਉਣਾ, ਇਹ ਵੀ ਬੇਈਮਾਨੀ ਹੁੰਦੀ। ਆਖਿਰ ਕਿੰਨੀ ਮਿਹਨਤ ਕੀਤੀ ਹੋਵੇਗੀ। ਡਾਕਟਰ ਸਾਹਿਬ ਨੇ ਗੱਲ ਕਰ ਲਈ, ਭਗਤੀ ਸ਼ਕਤੀ ਚ ਇੱਕ ਗੱਲ ਬੋਲੀ ਉਹਨੇ, ਚਲੋ ਮੈਂ ਥੋੜੀ ਸਾਂਝੀ ਕਰ ਜਾਣਾ। ਗੁਰੂ ਦੀ ਹਰ ਚੀਜ਼ ਸਿਧਾਂਤਕ ਹੈ। ਮੈਂ ਤਾਂ ਕਿਹਾ ਸੰਵਾਦ ਉਹ ਕਰਦੇ ਪਏ ਜਿਹਨਾਂ ਨੂੰ ਸਮਝ ਕੋਈ ਨੀ। ਹੁਣ ਨੀਲਾ ਘੋੜਾ, ਚਿੱਟਾ ਬਾਜ, ਇਹ ਕਹਿੰਦੇ ਹਨ ਬਾਜਾਂ ਵਾਲੇ, ਚਿੱਟਾ ਬਾਜ, ਨੀਲਾ ਘੋੜਾ, ਕਲਗੀ ਵਾਲੇ। ਡਾਕਟਰ ਸਾਹਿਬ ਕਹਿੰਦੇ ਆ ਘੋੜੇ ਤਾਂ ਰਾਜਪੂਤ ਵੀ ਚੜ੍ਹਦੇ ਸਨ ਜੀ, ਰਾਜਪੂਤ ਰਾਜੇ ਘੋੜਿਆਂ ਤੇ ਸਨ, ਪਹਾੜੀ ਰਾਜੇ ਘੋੜਿਆਂ ਤੇ ਸਨ, ਜਿਹੜੇ ਮੁਗਲ ਸਨ ਉਹ ਘੋੜਿਆਂ ਤੇ ਸਨ, ਪਰ ਗੁਰੂ ਗੋਬਿੰਦ ਸਿੰਘ ਨੀਲੇ ਘੋੜੇ ਵਾਲਾ ਕਿਉਂ? ਉਹ ਕਹਿੰਦੇ ਜਿਹੜੇ ਚਿੰਨ ਹੁੰਦੇ ਨੇ, ਸਿੰਬਲ ਕਹਿੰਦੇ ਹਨ, ਇਹ ਬੜੀ ਵਿੱਚ ਵਿਆਖਿਆ ਰੱਖਦੇ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਚ, ਇੰਨੇ ਸਿੰਬਲ ਵਰਤੇ ਨੇ ਜੀ। ਆ ਮੱਛੀ ਇੱਕ ਸਿੰਬਲ ਹੈ, ਰੇਮਨ ਐਸੀ ਖਰਸਿਓ ਪ੍ਰੀਤ ਕਰ ਜੈਸੀ ਮੱਛਲੀ ਨੀਰ। ਹਾਲਾਂ ਮੱਛੀ ਤਾਂ ਪਤਾ ਹੀ ਨੀ, ਸਿੱਖ ਜੀ ਨੂੰ ਮੱਥਾ ਟੇਕਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਨਾਂ ਹੈਗਾ, ਪਰ ਇੱਕ ਉਦਾਹਰਨ ਹੈ ਨਾ। ਯਾਦ ਰੱਖੋ ਡਾਕਟਰ ਸਾਹਿਬ ਕਹਿੰਦੇ ਨੀਲਾ ਰੰਗ ਅਸਮਾਨ ਦਾ ਹੈ, ਉਂਜ ਫਿਜਿਕਸ ਕਹਿੰਦੀ ਹੈ ਅਸਮਾਨ ਦਾ ਕੋਈ ਰੰਗ ਨਹੀਂ, ਸਾਡੀਆਂ ਅੱਖਾਂ ਹੀ ਨੇ ਨਾ। ਕਿਉਂਕਿ ਸੁਣਨ ਵਾਲੇ ਕਈ ਵਾਰੀ ਫਿਰ ਪਾ ਦਿੰਦੇ ਨਾ ਵੀ ਭਾਈ ਜੀ ਨੂੰ ਪਤਾ ਨੀ ਹੋਣਾ ਵੀ ਅਸਮਾਨ ਦਾ ਰੰਗ ਨਹੀਂ ਹੁੰਦਾ। ਮੈਂ ਤਾਂ ਵੇਰਵਾ ਦੇ ਰਿਹਾ, ਇੱਕ ਵਾਰੀ ਬੰਦਾ ਅਫਸਰ ਲੱਗਦਾ ਨਾ ਇੰਟਰਵਿਊ ਦੇ ਕੇ, ਸਾਰੀ ਜ਼ਿੰਦਗੀ ਅਫਸਰ ਹੀ ਕਰਦਾ, ਲਾਈਵ ਪ੍ਰਚਾਰਕ ਨੂੰ ਬੋਲਦਿਆਂ ਹਰ ਰੋਜ਼ ਕਰੋੜਾਂ ਬੰਦਿਆਂ ਨੂੰ ਇੰਟਰਵਿਊ ਦੇਣੀ ਪੈਂਦੀ। ਨੀਲਾ ਰੰਗ ਅਸਮਾਨ ਦਾ, ਨੀਲੰਬਰ ਕਹਿੰਦੇ ਆ, ਨੀਲਾ ਰੰਗ ਸਮੁੰਦਰ ਦੇ ਪਾਣੀ ਦਾ, ਪਰ ਹੈ ਦੋਵਾਂ ਦਾ ਕੋਈ ਨਹੀਂ। ਯਾਦ ਰੱਖਿਓ ਅਸਮਾਨ ਆਕਾਸ਼ ਵਿਸ਼ਾਲ ਹੈ, ਸਮੁੰਦਰ ਗਹਿਰਾ ਹੈ। ਭਗਤੀ ਨੀਲਾ ਰੰਗ, ਗੁਰੂ ਗੋਬਿੰਦ ਸਿੰਘ ਜੀ ਦੀ ਭਗਤੀ ਦੀ ਵਿਸ਼ਾਲਤਾ ਆਕਾਸ਼ ਦੀ ਤਰ੍ਹਾਂ ਹੈ, ਉਹ ਸਮੁੰਦਰ ਦੀ ਤਰ੍ਹਾਂ ਗਹਿਰੇ ਨੇ। ਅੱਜ ਜਿੰਨੀ ਮਰਜ਼ੀ ਤਰੱਕੀ ਸਾਇੰਸ ਕਰ ਗਈ ਹੈ, ਪਰ ਅੱਜ ਵੀ ਗੱਡੀਆਂ ਦਾ ਇੰਜਨ ਉਹ ਘੋੜਿਆਂ ਦੀ ਪਾਵਰ ਨਾਲ ਬਣਦਾ, ਕਿੰਨੇ ਹਾਰਸ ਪਾਵਰ ਦੀ, ਹਾਥੀ ਦੀ ਪਾਵਰ ਤੇ ਨਾ ਕਹਿੰਦੇ, ਹਾਰਸ ਪਾਵਰ ਹੈ। ਗੁਰੂ ਸਾਹਿਬ ਨੂੰ ਨੀਲੇ ਘੋੜੇ ਵਾਲਾ, ਯਾਦ ਰੱਖਿਓ ਘੋੜਾ ਪਾਵਰ ਦਾ, ਸ਼ਕਤੀ ਦਾ ਪ੍ਰਤੀਕ ਹੈ, ਤੇ ਨੀਲਾ ਰੰਗ ਅਸਮਾਨ ਤੇ ਸਮੁੰਦਰ ਦਾ, ਇਹ ਭਗਤੀ ਦਾ ਪ੍ਰਤੀਕ ਹੈ। ਦੂਜੀ ਗੱਲ ਚਿੱਟਾ ਬਾਜ, ਬਾਜ ਸ਼ਬਦ ਅਸੀਂ ਵਰਤਨੇ ਆ, ਮੈਂ ਮਸੀਤ ਵਿੱਚ ਵੀ ਜਾਣਾ ਜੀ, ਮੇਰੀ ਸੱਚੀ ਹੁੰਦੀ ਗੱਲ, ਜੇ ਕੋਈ ਚੰਗਾ ਬ੍ਰਾਹਮਣ ਵਿਦਵਾਨ ਮਿਲ ਜਾਏ, ਦਿਲ ਕਰਦਾ ਉਹਦੇ ਕੋਲ ਬੈਠ ਕੇ ਪ੍ਰਭੂ ਦੀ ਗੱਲ ਕਰੀਏ। ਦੁਨੀਆਂ ਚ ਧਰਮਾਂ ਦੀ ਸੱਚਾਈ ਸਿਰਫ ਦੋ ਹੀ ਗੱਲਾਂ ਨੇ, ਰੱਬ ਨੂੰ ਚੇਤੇ ਕਰੋ ਤੇ ਕੰਮ ਚੰਗੇ ਕਰੋ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਨ, ਦੋ ਹੀ ਗੱਲਾਂ ਨੇ। ਮੈਨੂੰ ਉਸੇ ਸਾਡੇ ਇੱਥੋਂ ਦੇ ਹੈਦਰਾਬਾਦ ਗੌਰਮੈਂਟ ਦੀ ਮਸਜਿਦ ਹੈ ਕਤਰ, ਉੱਥੇ ਮੈਂ ਗਿਆ ਤੇ ਆਪਣੇ ਹੈਦਰਾਬਾਦ ਦੇ ਤੇ ਡਾਕਟਰ ਮਨਜ਼ੂਰ ਅਫਰੀਦੀ, ਮੈਨੂੰ ਨਾਮ ਹੀ ਚੇਤਾ ਸੀ, ਤਕਰੀਬਨ ਘੰਟਾ ਗੱਲਬਾਤ ਹੁੰਦੀ, ਉਹਨੇ ਉੱਠਿਆ ਕਹੀ, ਕਹਿੰਦਾ ਸਰਦਾਰ ਜੀ ਇਹ ਸਾਰੀ ਦੁਨੀਆਂ ਤੇ ਸ਼ਾਂਤੀ ਹੋ ਜਾਏ ਜੇ ਧਰਮ ਸਾਰੇ ਜਿਹੜੀਆਂ ਸਾਡੀਆਂ ਗੱਲਾਂ ਕੌਮਨ ਸਾਂਝੀਆਂ ਨੇ ਪ੍ਰਚਾਰ ਉਹਦਾ ਕਰਨ, ਜਿਹੜੀਆਂ ਨੈਗੇਟਿਵ ਗੱਲਾਂ ਨੇ ਛੱਡ ਦੇਣ ਤੇ ਦੁਨੀਆਂ ਸਾਰੀ ਸੁਖੀ ਵੱਸ ਸਕਦੀ ਹੈ। ਸੱਚ ਹੀ ਹੈ ਨਾ ਜੀ, ਕਿ ਹਿੰਦੂਇਜ਼ਮ ਕਹਿੰਦਾ ਕਿਸੇ ਤੇ ਜ਼ੁਲਮ ਕਰੋ, ਕਿ ਇਸਲਾਮ ਕਹਿੰਦਾ ਜ਼ੁਲਮ ਕਰੋ। ਮੈਂ ਫਿਰ ਵੀ ਬੇਨਤੀ ਕਰਾਂਗਾ ਕਿ ਜਿਹੜਾ ਸ਼ਬਦ ਬਾਜ ਉੱਥੇ ਵੀ ਲੋਕ ਰੱਖਦੇ ਆ, ਆਪਣੇ ਸ਼ੇਖਾਂ ਕੋਲ ਬਾਜ ਨੇ, ਮੈਂ ਉੱਥੇ ਗਿਆ ਬਾਜ ਹੱਥ ਤੇ ਰਖਾਇਆ, ਪਰ ਮੇਰੇ ਮਨ ਚ ਆਇਆ ਚਿੱਟਾ ਬਾਜ। ਯਾਦ ਰੱਖੋ ਜਿਹੜਾ ਚਿੱਟਾ ਰੰਗ ਹੈ ਨਾ, ਇਹ ਵੰਡਦਾ ਹੁੰਦਾ, ਕਾਲਾ ਰੰਗ ਵੰਡਦਾ ਨਹੀਂ ਹੁੰਦਾ। ਆਪ ਨੂੰ ਰੰਗਾਂ ਬਾਰੇ ਪਤਾ ਹੋਣਾ, ਕਾਲਾ ਰੰਗ ਜਜ਼ਬ ਕਰਦਾ, ਚਿੱਟਾ ਰੰਗ ਵੰਡਦਾ, ਵੰਡਣ ਕਰਕੇ ਰੰਗ ਚਿੱਟਾ ਬਾਹਰ ਆਉਂਦਾ, ਕਾਲਾ ਰੰਗ ਜਜ਼ਬ ਕਰਦਾ। ਕਾਲੇ ਪੱਥਰ ਤੇ ਪੈਰ ਰੱਖੋਗੇ ਤਪੇਗਾ, ਚਿੱਟੇ ਤੇ ਪੈਰ ਰੱਖੋਗੇ ਤੇ ਇੰਨਾ ਤਪੇਗਾ ਨਹੀਂ। ਚਿੱਟਾ ਰੰਗ, ਚਿੱਟਾ ਬਾਜ, ਇਸ ਕਰਕੇ ਚਿੱਟਾ ਰੰਗ ਸ਼ਾਂਤੀ ਦਾ ਸੁਲਾਹ ਕੁਲ ਦਾ ਬਾਜ ਹੈ। ਇਹ ਗੁਰੂ ਦਾ ਬਾਜ ਚਿੱਟਾ ਹੈ। ਬਾਜ ਸ਼ਬਦ ਦੇ ਅਰਥ ਕੀ? ਮੈਂ ਕਈ ਦਿਨਾਂ ਤੋਂ ਇਸ ਦੀ ਸਟੱਡੀ ਕਰ ਰਿਹਾ ਸਾਂ, ਹੋਮੀ ਚ ਨੀ ਮੈਂ ਕਹਿ ਰਿਹਾ। ਬਾਜ ਦੀ ਉਮਰ ਤਕਰੀਬਨ 70 ਸਾਲ ਹੁੰਦੀ ਹੈ, ਸ਼ਾਇਦ ਆਪ ਨੂੰ ਪਤਾ ਹੋਣਾ। ਕਈ 100 ਸਾਲ ਕਹਿੰਦੇ ਆ, ਉਂਝ ਵੈਸੇ 70 ਸਾਲ ਤੱਕ ਬਾਜ ਜਿੰਦਾ ਹੈ, 40 ਸਾਲ ਤੋਂ ਬਾਅਦ ਇਹਦਾ ਪੁਨਰ ਜਨਮ ਹੁੰਦਾ। ਬਾਜ ਕਿਉਂ ਚੁਣਿਆ ਗੁਰੂ ਗੋਬਿੰਦ ਸਿੰਘ ਨੇ? ਬਾਜ ਪਹਿਲੀ ਗੱਲ, ਉਹ ਇੱਕ ਵਾਰੀ ਟਾਰਗੇਟ ਬਣਾ ਲੈ, ਸਮੁੰਦਰ ਚ ਦੇਖ ਲੈ, ਉਹਦੀ ਅੱਖ ਉਹਦਾ ਨਿਸ਼ਾਨਾ ਇੰਨੇ ਕਮਾਲ ਦਾ, ਭਾਵੇਂ ਜਿੰਨਾ ਮਰਜ਼ੀ ਤੇਜ ਉੱਡੇ ਉਹ ਆਪਣੇ ਨਿਸ਼ਾਨੇ ਤੋਂ ਥਿੜਕਦਾ ਨਹੀਂ। ਜਦੋਂ ਮੀਂਹ ਪੈਂਦਾ ਸਾਰੇ ਪੰਛੀ ਆਲਣ ਹੀ ਵੜ ਜਾਂਦੇ ਆ, ਉਹ ਬੱਦਲ ਨੂੰ ਚੀਰ ਕੇ ਬੱਦਲ ਤੋਂ ਉੱਤੇ ਉੱਡਣ ਲੱਗ ਪੈਂਦਾ, ਜਦੋਂ ਮੀਂਹ ਘਟਦਾ ਉਸੇ ਟਾਈਮ ਥੱਲੇ ਆ ਜਾਂਦਾ। ਬਾਜ ਦੇ 40 ਸਾਲ ਬਾਅਦ ਉਹਦਾ ਪੁਨਰ ਜਨਮ ਹੁੰਦਾ। ਕਿਵੇਂ? ਥੋੜੀਆਂ ਗੱਲਾਂ ਧਿਆਨ ਨਾਲ ਸੁਣਿਓ। 40 ਸਾਲ ਚ ਸ਼ਿਕਾਰ ਕਰ ਕਰਕੇ ਉਹਦੀ ਜਿਹੜੀ ਚੁੰਝ ਹੈ ਅੱਗੋਂ ਮੁੜ ਜਾਂਦੀ, ਉਹਦਾ ਜਿਹੜਾ ਪੰਜਾ ਹੈ ਉਹ ਵੀ ਸੱਚੀ ਮੁੱਚੀ ਮਾਸ ਦੀਆਂ ਬੋਟੀਆਂ ਪੱਟਦਾ ਪੱਟਦਾ ਉਹ ਵੀ ਕਮਜ਼ੋਰ ਹੋ ਜਾਂਦਾ, ਨਹੁੰ ਅੱਗੋਂ ਮੁੜ ਜਾਂਦੇ ਆ। ਤੀਜੀ ਗੱਲ, 40 ਸਾਲ ਚ ਉਹਦਾ ਸਰੀਰ, ਉਹਦੇ ਖੰਭ ਇੰਨੇ ਭਾਰੇ ਹੋ ਜਾਂਦੇ ਆ, ਉਹ ਬੋਡੀ ਨਾਲ ਚਿਪਕ ਜਾਂਦੇ ਆ, ਹੁਣ ਉੱਡਣ ਵਾਲੀ ਉਹ ਪਰਵਾਜ਼ ਨਹੀਂ ਰਹਿੰਦੀ। ਉਹਦੇ ਸਾਹਮਣੇ 3 ਰਸਤੇ ਨੇ, ਜਾਂ ਤਾਂ ਉਹ ਮਰੇ ਕਿਉਂਕਿ ਉੱਡ ਸਕਦਾ ਨਹੀਂ, ਭਾਰਾ ਹੋ ਗਿਆ, ਉਹਦੇ ਖੰਭ ਨਹੀਂ ਕੰਮ ਕਰ ਰਹੇ, ਚੁੰਝ ਸ਼ਿਕਾਰ ਨਹੀਂ ਪਕੜ ਰਹੀ, ਪੰਜਾ ਸ਼ਿਕਾਰ ਨਹੀਂ ਪਕੜਿਆ, ਜਾਂ ਤਾਂ ਉਹ ਮਰੇ ਦੂਜਾ ਕੰਮ, ਜਾਂ ਫਿਰ ਮਰਿਆ ਹੋਇਆਂ ਦਾ ਸ਼ਿਕਾਰ ਕੀਤਿਆਂ ਹੋਇਆਂ ਦਾ ਮਾਸ ਖਾਏ, ਤੇ ਤੀਜਾ ਜਾਂ ਫਿਰ ਹੁਣ ਕੁਰਬਾਨੀ ਕਰਨ ਵਾਸਤੇ ਤਿਆਰ ਰਹੇ, ਪੁਨਰ ਜਨਮ ਲਏ। ਉਹ ਫਿਰ ਕਿੱਡੀ ਅਣਖ ਵਾਲਾ ਹੈ, ਉਹ ਪੁਨਰ ਜਨਮ ਵੱਲ ਤੁਰਦਾ। ਇਹ ਪ੍ਰੋਸੈਸ ਤਕਰੀਬਨ 130 ਦਿਨਾਂ ਦਾ ਹੁੰਦਾ ਜੀ ਇਹਦਾ, ਕੋਈ 130 ਦਿਨ ਕੋਈ ਵੱਧ 10 ਦਿਨ। ਬਾਂਸ ਉਡਾਰੀ ਮਾਰ ਕੇ ਆਪਣੇ ਇਲਾਕੇ ਵਿੱਚ ਜਿਹੜੀ ਉੱਚੀ ਪਹਾੜੀ ਹੈ ਪੱਥਰ ਤੇ ਜਾ ਬੈਠਦਾ, ਫਿਰ ਭਾਈ ਸਾਹਿਬ ਮਾਰਦਾ ਆਪਣੀ ਚੁੰਝ ਨੂੰ ਪੱਥਰ ਦੇ ਨਾਲ, ਕਈ ਦਿਨਾਂ ਚ ਲਗਾਤਾਰ ਚੁੰਝ ਮਾਰ ਮਾਰ ਕੇ ਉਹਦੀ ਚੁੰਝ ਅੱਗੋਂ ਟੁੱਟ ਜਾਂਦੀ ਹੈ, ਲਹੂ ਲੁਹਾਣ ਹੋ ਜਾਂਦਾ। ਉਹ ਕਹਿੰਦਾ ਅਣਖ ਨਾਲ ਜੀਣਾ ਤੇ ਪੁਨਰ ਜਨਮ ਲੈਣਾ ਪਏ। ਉਹਦੀ ਚੁੰਝ ਜਦੋਂ ਟੁੱਟ ਜਾਂਦੀ ਹੈ, ਲਹੂ ਲੁਹਾਣ ਹੁੰਦਾ ਤੇ ਉਸਦੀ ਚੁੰਝ ਦੀ ਵੇਟ ਕਰਦਾ, ਚੁੰਝ ਦੁਬਾਰਾ ਹੁੰਦੀ ਹੈ। ਕੁਝ ਦਿਨਾਂ ਬਾਅਦ ਫਿਰ ਦੂਜਾ ਕੰਮ ਕਰਦਾ, ਜਿਹੜੇ ਪੈਰਾਂ ਦੇ ਪੰਜੇ ਨੇ ਨਾ, ਇਹਦਾ ਮਾਸ ਨਵੀਂ ਚੁੰਝ ਨਾਲ ਨੋਚ ਨੋਚ ਕੇ ਭਰਾਂ ਸੱਟਦਾ, ਉਹਦਾ ਸਾਰਾ ਪੈਰ ਲਹੂ ਲੁਹਾਣ ਹੋ ਜਾਂਦੇ ਨੇ ਪੰਜੇ। ਜਦੋਂ ਪੰਜੇ ਦਾ ਕੰਮ ਖਤਮ ਹੁੰਦਾ, ਫਿਰ ਉਹ ਆਪਣੇ ਜਿਹੜੇ ਨਿਕੰਮੇ ਹੋ ਚੁੱਕੇ ਖੰਭ ਨੇ ਉਹਨਾਂ ਨੂੰ ਪੱਟ ਪੱਟ ਕੇ ਬਾਹਰ ਸੱਟਦਾ। ਉਹਦੇ ਪੈਰ ਵੀ ਲਹੂ ਲੁਹਾਣ, ਉਹਦੀ ਚੁੰਝ ਵੀ ਲਹੂ ਲੁਹਾਣ, ਜਿੱਥੋਂ ਉਹ ਖੰਭ ਪੱਟਦਾ ਉਹ ਵੀ ਲਹੂ ਲੁਹਾਣ। 6 ਮਹੀਨਿਆਂ ਬਾਅਦ ਉਹ ਡਾਰੀ ਮਾਰਦਾ, ਫਿਰ 30 ਸਾਲ ਸਰਦਾਰੀ ਨਾਲ ਜਾਂਦਾ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਗੋਬਿੰਦ ਸਿੰਘ ਨੇ ਬਾਜ ਚੁਣਿਆ। ਬਾਜ ਬੇਮੁਥਾਜ ਤੇ ਅਣਖ ਦਾ ਪ੍ਰਤੀਕ ਹੈ। ਸਤਿਗੁਰਾਂ ਨੇ ਚਿੱਟਾ ਰੰਗ ਭਗਤੀ ਦਾ ਹੈ, ਬਾਜ ਸ਼ਕਤੀ ਦਾ ਹੈ। ਤੇ ਮੈਂ ਇੱਕ ਹੋਰ ਬੇਨਤੀ ਕਰਦੇ ਹਾਂ, ਗੁਰਮੁਖੋ ਸੱਚ ਇਹ ਵੇ ਕਿ ਸ਼ਬਦ ਵਰਤਿਆ ਕਲਗੀ ਹੀਰਿਆਂ ਕਲਗੀ ਵਾਲਾ, ਕਲਗੀ ਚਿੰਨ ਸ਼ਕਤੀ ਦਾ ਹੈ, ਹੀਰਾ ਪ੍ਰਤੀਕ ਸ਼ਬਦ ਦਾ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰਾ ਜਿੱਤ ਜਿਹੜਾ ਹੋ ਸੱਚ ਇਹ ਵੇ ਜੀ। ਸ਼ੇਰਾ ਮਾਨਕ ਹੈ, ਇਹ ਨਾਮ ਦਾ ਪ੍ਰਤੀਕ ਹੈ। ਹੱਠ ਮਜਾਉ ਮੈਂ ਮਾਨਕ ਲੱਦਾ, ਮੁੱਲ ਨਾ ਕੀਤਾ ਮੈਂ ਕੁਛ ਸਤਿਗੁਰੂ ਦਿੱਤਾ, ਮੈਂ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ ਜੀ। ਗੁਰਮੁਖੋ ਯਾਦ ਰੱਖਿਓ, ਚੜ੍ਹਦੀ ਕਲਾ ਗੁਰੂ ਅਰਜਨ ਦੇਵ ਦੀ ਹੈ। ਇੱਕ ਵਾਰੀ ਕਿਸੇ ਨੇ ਪੁੱਛਿਆ ਸੀ ਸੇਂਟ ਈਸਾਈ ਸੰਤ ਨੂੰ ਕਿ ਕਿੰਨੇ ਈਸਾਈ ਦੁਨੀਆਂ ਚ ਹੋਏ ਨੇ ਅੱਜ ਤੱਕ? ਉਹਨੇ ਕਿਹਾ ਇੱਕੋ ਹੀ ਹੋਇਆ ਸੀ, ਜੋ ਕੁਝ ਉਹਦੇ ਨਾਲ ਹੋਇਆ ਤੁਹਾਨੂੰ ਪਤਾ ਹੀ। ਉਹਨੇ ਕਿਹਾ ਸਿਰਫ ਈਸਾਈ ਸੀ ਜਿਹੜਾ ਸੂਲੀ ਤੇ ਚੜ੍ਹ ਗਿਆ। ਗੁਰੂ ਅਰਜਨ ਦੇਵ ਚੜ੍ਹਦੀ ਕਲਾ, ਸੱਚ ਇਹ ਵੇ ਅਜੇ ਗੁਰੂ ਨਹੀਂ ਬਣੇ ਤੇ ਸੱਕਾ ਭਰਾ ਵਿਰੋਧ ਕਰ ਰਿਹਾ, ਪ੍ਰਿਥੀ ਚੰਦ ਰੱਜ ਕੇ ਦਵੈਸ਼ ਕਰ ਰਿਹਾ, ਪਰ ਗੁਰੂ ਅਰਜਨ ਸਾਹਿਬ ਤੇ ਕੋਈ ਅਸਰ ਨਹੀਂ। ਦੂਜੀ ਗੱਲ, ਜਦੋਂ ਗੁਰੂ ਬਣਦੇ ਆ, ਗੁਰੂ ਰਾਮਦਾਸ ਦੀ ਗੁਰਿਆਈ ਵਾਲੇ ਦਿਨ ਉਹ ਰੌਲਾ ਪਾਉਂਦਾ, ਬਾਬਾ ਬੁੱਢਾ ਸਾਹਿਬ ਉਹਨਾਂ ਨੂੰ ਬੇਨਤੀ ਕਰ ਦਿੰਦੇ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪੱਗ ਇਹਨਾਂ ਨੂੰ ਦੇ ਦਿਓ। ਅਗਲੀ ਗੱਲ, ਲੰਗਰ ਮਸਤਾਨੇ ਹੋ ਜਾਂਦੇ ਆ ਪਿਆਰਿਓ, ਇੱਥੋਂ ਤੱਕ ਰਬਾਬੀ ਰੁੱਸ ਜਾਂਦੇ ਆ। ਸਭ ਤੋਂ ਵੱਡੀ ਸੱਟ ਹੁੰਦੀ ਹੈ ਬੰਦੇ ਨੂੰ ਆਪਣੇ ਬੱਚੇ ਦੀ ਜੀ। 3 ਹਮਲੇ ਸੱਕਾ ਭਰਾ ਗੁਰੂ ਹਰਗੋਬਿੰਦ ਸਾਹਿਬ ਤੇ ਕਰਾਂਦਾ, ਦਾਈ ਰਾਹੀਂ, ਸਪੇਰੇ ਰਾਹੀਂ, ਖਡਾਵੇ ਰਾਹੀਂ। ਗੁਰੂ ਅਰਜਨ ਦੇਵ ਸ਼ੁਕਰਾਨੇ ਦੇ ਸ਼ਬਦ ਤਾਂ ਕਹਿਣਗੇ, ਪਰ ਚੇਤੇ ਰੱਖਿਓ ਕਿਸੇ ਸ਼ਬਦ ਵਿੱਚ ਆਪਣੇ ਭਰਾ ਲਈ ਸ਼ਬਦਾਵਲੀ ਨਹੀਂ ਵਰਤਣਾ। ਮੈਂ ਫਿਰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਚੀ ਜਾ ਰਹੀ ਹੈ, ਕੰਨ ਆਪ ਸ਼ਬਦ ਬੋਲ ਕੇ ਜਾਂਦਾ ਜਿਹੜੇ ਚਾਰ ਭਗਤ ਆਏ। ਇਸ ਤੋਂ ਅਗਲੀ ਗੱਲ, ਸੁਲੀ ਚੜ੍ਹ ਕੇ ਆ ਰਿਹਾ, ਸੁਲ ਵੀ ਆ ਰਿਹਾ, ਮੁੱਕ ਦੀ ਗੱਲ ਗੁਰਮੁਖੋ, ਏਦੂ ਵੱਡੀ ਚੜ੍ਹਦੀ ਕਲਾ ਕੀ ਹੋਵੇਗੀ। ਪੰਜ ਦਿਨ ਤਸੀਏ ਦਿੱਤੇ, ਤਿੰਨ ਤਰ੍ਹਾਂ ਦੇ ਤਸੀਏ ਦਿੱਤੇ, ਤਪਤ ਲੋ, ਤਪਤ ਨੀਰ, ਤਪਤ ਬਾਲੂ। ਮੈਂ ਹੈਰਾਨ ਹੁੰਦਾ, ਤੱਤੀ ਤਵੀ ਤੇ ਬੈਠਾ ਧੰਨ ਗੁਰੂ ਅਰਜੁਨ ਦੇਵ ਸੱਚਾ ਪਾਤਸ਼ਾਹ ਫਿਰ ਵੀ ਕਹਿ ਰਿਹਾ, ਬਿਸਰ ਗਈ ਸਭ ਤਾਤ ਪਰਾਈ, ਆ ਇਹ ਹੈ ਚੜ੍ਹਦੀ ਕਲਾ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਮੈਂ ਬੇਨਤੀ ਕਰਾਂਗੇ, ਸ਼ਬਦ ਫਿਰ ਧਿਆਨ ਨਾਲ ਸੁਣੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਇੱਥੇ ਬੰਦਾ ਧੱਕਾ ਕਰ ਗਿਆ ਜੀ ਇਸ ਸ਼ਬਦ ਨਾਲ। ਸਰਬੱਤ ਦੇ ਵਿੱਚ ਇਕੱਲਾ ਹਿਊਮਨ ਬੀਂਗ ਨਹੀਂ, ਸਰਬੱਤ ਦੇ ਵਿੱਚ ਪਾਣੀ ਵੀ ਹੁੰਦਾ, ਸਰਬੱਤ ਦੇ ਵਿੱਚ ਪੌਣ ਵੀ ਹੁੰਦੀ ਹੈ। ਸੱਚੀ ਮੁੱਚੀ ਤੁਹਾਡੇ ਬੂਹੇ ਅੱਗੇ ਬੈਠਾ ਕੁੱਤਾ ਵੀ ਸਰਬੱਤ ਚਾਹੁੰਦਾ। ਸੱਚ ਏਵੇ, ਬੰਦਗੀ ਕਰਨ ਵਾਲਾ ਜੇ ਸਿਰਫ ਬੰਦਿਆਂ ਦਾ ਹੀ ਭਲਾ ਮੰਗੇ ਤੇ ਬੰਦਗੀ ਕਾਹਦੀ, ਉਹ ਬੰਦਗੀ ਕਰਨ ਵਾਲਾ ਤਾਂ ਪੂਰੇ ਬ੍ਰਹਿਮੰਡ ਦਾ ਭਲਾ ਮੰਗੇ। ਮਹਾਰਾਜ ਜੀ ਨੇ ਕਿਹਾ, ਨਾਮ ਜਪੇਗਾ ਤੇ ਚੜ੍ਹਦੀ ਕਲਾ ਹੋਵੇਗੀ। ਤੇ ਅਗਲਾ ਗੱਲ ਯਾਦ ਰੱਖਿਓ, ਇੱਕ ਸ਼ਬਦ ਵਰਤਿਆ ਤੇਰੇ ਭਾਣੇ, ਇਹਦਾ ਮਰਤੇ ਤੇਰੀ ਰਜਾ ਵਿੱਚ ਮੇਰੀ ਮਰਜ਼ੀ ਨਹੀਂ ਚੱਲਣੀ। ਫਿਰ ਬੇਨਤੀ ਹੈ ਕਿ ਤੇਰੇ ਭਾਣੇ, ਤੇਰੇ ਭਾਣੇ ਚ, ਤੇਰੇ ਹੁਕਮ ਚ ਸਰਬੱਤ ਦਾ ਭਲਾ, ਸਭ ਦਾ ਭਲਾ ਹੋਵੇ। ਭਲਾ ਮੰਗਣ ਵਾਲੇ ਦਵੈਸ਼ ਨਹੀਂ ਰੱਖਦੇ। ਫਿਰ ਮੇਰੀ ਬੇਨਤੀ ਹੈ, ਲਾਹੌਰ ਦੀ ਧਰਤੀ ਹੈ ਤੇ ਅੰਮ੍ਰਿਤ ਵੇਲਾ ਜੀ, ਇੱਕ ਬੀਬੀ ਦੇ ਰੋਣ ਦੀ ਆਵਾਜ਼ ਆ ਰਹੀ ਹੈ, ਉਹ ਰੋ ਰਹੀ ਹੈ। ਤੇ ਤੁਹਾਨੂੰ ਪਤਾ ਹੋਣਾ, ਕਈ ਵਾਰੀ ਹੁਣ ਜਿਵੇਂ ਸੰਤਾਂ ਦੀ ਗੱਲ ਚੱਲਦੀ ਹੈ ਨਾ ਜੀ, ਬੰਦਾ ਇੰਨਾ ਕੁ ਨੈਗੇਟਿਵ ਹੋ ਗਿਆ, ਜਿੰਨੀ ਸਾਡੇ ਕੋਲ ਇਨਫੋਰਮੇਸ਼ਨ ਸਵੇਰ ਤੋਂ ਸ਼ਾਮ ਤੱਕ ਮਿਲਦੀ, ਸਭ ਫੇਲ ਹੋਇਆ ਦੀ, ਨੈਗੇਟਿਵ ਸਭ ਫੇਲ ਜਿਹੜੇ ਹੋ ਗਏ। ਫਲਾਣੇ ਬਾਰੇ ਸੁਣਿਆ ਜੇ, ਫਲਾਣੇ ਬਾਰੇ ਸੁਣਿਆ ਜੇ, ਕਈ ਬੰਦੇ ਤਾਂ ਸਵੇਰੇ ਅੰਮ੍ਰਿਤ ਵੇਲੇ ਉਹਨਾਂ ਨੇਤਨੇ ਵੀ ਅੰਦਰ ਨਹੀਂ ਲੰਘਦਾ ਜਿੰਨੀ ਦੇਰ ਤੱਕ ਰਾਤ ਘਟਨਾ ਨੂੰ ਸਵੇਰੇ ਦੱਸ ਨਾ ਦੇਣ। ਪਰ ਮੇਰੀ ਬੇਨਤੀ, ਆਪਣੇ ਬੱਚੇ ਦੇ ਗੁਨਾਹ ਕਦੀ ਲੋਕਾਂ ਸਵੇਰੇ ਪ੍ਰਚਾਰੇ ਨੀ? ਜੇ ਆਪਣੇ ਦੇ ਨਹੀਂ ਪ੍ਰਚਾਰਦੇ, ਦੂਜੇ ਦੇ ਪ੍ਰਚਾਰੇ, ਤੂੰ ਦਵੈਸ਼ ਵਿੱਚ ਹੈ। ਇਹ ਗੱਲ ਯਾਦ ਰੱਖਿਓ, ਕਿਸੇ ਦਾ ਪਰਦਾ ਟੱਕੋਗੇ, ਰੱਬ ਤੁਹਾਡਾ ਪਰਦਾ ਟੱਕੇਗਾ। ਹਰ ਕਰਮ ਦਾ ਪ੍ਰਤੀਕਰਮ ਹੈ ਜੀ, ਜੋ ਆਪਾਂ ਕਰਨੇ, ਹਰ ਕਰਮ ਦਾ ਪ੍ਰਤੀਕਰਮ। ਇਹ ਕਹੋ ਜੀ, ਜਿੱਦਣ ਫੋਨ ਆਇਆ ਉਦਣ ਹੀ ਗੰਦ ਸ਼ੁਰੂ ਹੋਇਆ, ਇਹ ਭਰਿਆ ਸਦੀਆਂ ਦਾ ਪਿਆ ਹੈ, ਪਰ ਬਾਹਰ ਨਿਕਲਣ ਦਾ ਮੌਕਾ ਕੋਈ ਨਹੀਂ ਸੀ ਲੱਭਦਾ, ਪਿਆ ਹੁਣ ਮੌਕਾ ਲੱਭ ਗਿਆ। ਬਾਬਾ ਵੀਰ ਸਿੰਘ ਜੀ ਨੂਰੰਗਾਬਾਦ ਵਾਲੇ ਸੁਣਿਆ ਹੋਣਾ ਨਾ, ਮੈਂ ਹੁਣੇ ਕਹਾਂ ਨਾ ਵੀ ਸਿੱਖ ਕਿਸੇ ਦੀ ਕਹਾਣੀ ਸੁਣਾਵਾਂ, ਤੇ ਮੈਂ ਕਹਾਂ ਜੀ ਇੱਕ ਮੁਸਲਮਾਨ ਦਰਵੇਸ਼ ਹੋਇਆ, ਸਾਰੇ ਆਰਾਮ ਨਾਲ ਸੁਣ ਲੈਣੀ। ਜੇ ਮੈਂ ਕਹਾਂਗਾ ਨਾ ਸਿੱਖ ਸੰਤ ਹੋਇਆ, ਸਾਰੇ ਅੰਦਰ ਉਥਲ ਪੁਥਲ ਮਰ ਜਾਏਗੀ। ਅੰਮ੍ਰਿਤ ਵੇਲੇ ਰੋਣ ਦੀ ਆਵਾਜ਼ ਸੁਣਾਈ ਦਿੱਤੀ, ਉਹ ਨਿਤਨਿਮ ਕਰ ਰਹੇ ਸਨ, ਬਾਬਾ ਖੁਦਾ ਸਿੰਘ ਜੀ, ਉਹਨਾਂ ਦਾ ਨਾਮ ਸੀ ਜਸਵੰਤ ਸਿੰਘ, ਬਾਬਾ ਖੁਦਾ ਸਿੰਘ ਦਾ। ਇਹ ਹਰਿਆਣੇ ਚ ਇੱਕ ਪਿੰਡ ਹੈ, ਜਦੋਂ ਕਰਨਾਲ ਤੋਂ ਆਈਦਾ ਨਾ ਲੋਕੜੀ ਸ਼ਾਮਗੜ, ਉੱਥੋਂ ਦਾ ਉਹਦਾ ਜਨਮਦਿਨ, ਜਨਮੇ ਥਾਣੇਦਾਰ ਸਨ ਇਹ। ਬਾਬਾ ਵੀਰ ਸਿੰਘ ਨੂਰੰਗਾਬਾਦ ਵਾਲਿਆਂ ਦੀ ਸੰਗਤ ਕੀਤੀ, ਉਹ ਚੇਂਜ ਹੋ ਗਏ ਜੀ, ਇੰਨੀ ਬੰਦਗੀ ਕੀਤੀ। ਪਠਾਨ ਕਹਿੰਦੇ ਸਨ, ਖੁਦਾ ਤਾਂ ਨੀ ਵੇਖਿਆ ਖੁਦਾ ਸਿੰਘ ਜੇ। ਬਾਬਾ ਜੀ ਲਾਹੌਰ ਸਨ, ਅੰਮ੍ਰਿਤ ਵੇਲੇ ਨਿਤਨਿਮ ਕਰ ਰਹੇ ਸਨ, ਇੱਕ ਬੀਬੀ ਦੀ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਪਤਾ ਨੀ ਕੀ ਹੋਇਆ, ਗੁਟਕਾ ਜਿੱਥੋਂ ਪਾਠ ਕਰ ਰਹੇ ਛੱਡ ਦਿੱਤਾ, ਆਵਾਜ਼ ਵੱਲ ਚਲੇ ਗਏ। ਬੂਹਾ ਚਾ ਖੜਕਾਇਆ ਤੇ ਉਹ ਆਮ ਘਰ ਸੀ ਜੀ, ਕੋਈ ਅਮੀਰ ਨਹੀਂ ਸੀ, ਉਹ ਸੀ ਜਿਹੜੇ ਲੋਕਾਂ ਦੇ ਘਰਾਂ ਚ ਕੰਮ ਕਰਦੇ, ਮੈਂ ਕਿਸੇ ਕਮਿਊਨਿਟੀ ਦਾ ਨਾਂ ਨਹੀਂ ਲਾਂਗਾ। ਉਹਨਾਂ ਬੂਹਾ ਖੜਕਾਇਆ, ਅੰਦਰੋਂ ਬਿਰਦ ਮਾਈ ਨਿਕਲੀ, ਕਹਿੰਦੇ ਤੁਹਾਡੇ ਘਰ ਰੋਣ ਦੀ ਆਵਾਜ਼ ਕਿਉਂ ਹੈ? ਉਹ ਕਹਿਣ ਲੱਗੀ, ਮੇਰੀ ਨੂੰਹ ਦੀ ਛਾਤੀ ਤੇ ਫੋੜਾ ਹੈ, ਬੱਚੇ ਨੂੰ ਦੁੱਧ ਨਹੀਂ ਪਿਆ ਸਕਦੀ, ਇੱਕ ਦੁੱਧ ਦਾ ਅਕੜਾਕ ਹੈ, ਦੂਜਾ ਫੋੜਾ ਇੰਨਾ ਤੰਗ ਕਰ ਰਿਹਾ, ਵੈਦ ਕੋਲ ਨੇ ਸਾਡੀ ਗੱਲ ਨਹੀਂ ਸੁਣੀ, ਬੂਹਾ ਨਹੀਂ ਖੋਲਿਆ। ਬਾਬਾ ਖੁਦਾ ਸਿੰਘ ਕਹਿੰਦੇ ਨੇ, ਮੈਂ ਦੇਖ ਸਕਣਾ? ਵੇਖਿਓ ਬੰਦਾ ਭਲਾ ਮੰਗਣ ਵਾਲਾ ਕੈਸਾ ਜੀ। ਉਹ ਕਹਿੰਦਾ, ਬਾਬਾ ਤੁਸੀਂ ਕੌਣ? ਉਹ ਜਦੋਂ ਚਾਨਣ ਕੀਤਾ, ਪਛਾਣ ਗਈ, ਕਹਿੰਦਾ ਇਹਦੀਆਂ ਚੀਕਾਂ ਮੈਨੂੰ ਨਿਤਨੇਮ ਨਹੀਂ ਕਰਨ ਦੇਣੀਆਂ ਪਈਆਂ। ਉਹਨੇ ਜੀ ਸੱਚੀ ਮੁੱਚੀ ਅੰਦਰ ਚਲੇ ਗਏ। ਉਸ ਬੀਬੀ ਨੂੰ ਵੇਖ ਕੇ ਕਿਹਾ, ਯਾਦ ਰੱਖੀ ਤੂੰ ਮੇਰੀ ਮਾਂ ਹੈ, ਉਮਰ ਤੇਰੀ ਛੋਟੀ ਹੈ, ਕਿਉਂਕਿ ਤੇਰੇ ਚ ਫੁਰਨਾ ਨਾ ਆਵੇ। ਉਹਨਾਂ ਦੇ ਸੀਨੇ ਚ ਜੰਮੇ ਕੋਈ ਫੋੜੇ ਨੂੰ ਚੂਸ ਕੇ ਬਾਹਰ ਸੜ। ਬਾਬਾ ਖੁਦਾ ਸਿੰਘ ਨੇ ਸੱਚੀ ਮੁੱਚੀ, ਉਹ ਬੀਬੀ ਇਹ ਗਿਆਨ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਦੀ ਨਿੱਕੀ ਜਿਹੀ ਕਿਤਾਬ ਹੈ, ਮੈਂ ਹਵਾਲੇ ਤਾਂ ਦੇਣਾ ਉਹ ਨਾਵਾਂ ਵੀ ਜੇ ਕਿਹਦਾ ਚਿੱਤ ਕਰੇ ਪੜ੍ਹਨ ਨੂੰ। ਉਸ ਚ ਉਹਨਾਂ ਬੈਕ ਜਾ ਕੇ ਲਿਖੀ ਇਹ ਕਹਾਣੀ। ਜਦੋਂ ਉਹ ਬਿਲਕੁਲ ਗੰਦਾ ਜਿਹੜਾ ਜ਼ਹਿਰ ਸੀ ਉਹ ਬਾਹਰ ਨਿਕਲਿਆ, ਜਿਵੇਂ ਠੰਡ ਪੈ ਗਈ, ਬੱਚੇ ਨੂੰ ਦੁੱਧ ਪਿਆਇਆ, ਅੱਖਾਂ ਭਰ ਕੇ ਕਹਿੰਦੇ ਅੱਜ ਮੇਰਾ ਨਿਤਨੇਮ ਪ੍ਰਵਾਨ ਹੋ ਜਾਏਗਾ, ਭਾਵੇਂ ਮੈਨੂੰ ਦੇਰੀ ਹੋ ਗਈ। ਮੈਂ ਆਪ ਨੂੰ ਬੇਨਤੀ ਕਰਾਂਗਾ, ਸਾਰੀ ਮਾਨਵਤਾ ਮੇਰੀ ਬੇਨਤੀ, ਇਕੱਲੇ ਸਿੱਖ ਨਹੀਂ ਉਹ ਲੋਕੋ, 4 ਦਿਨਾਂ ਦੀ ਜ਼ਿੰਦਗੀ ਜੇ ਮੈਂ 4 ਦਿਨ ਕਹਿੰਦਾ ਹੈ ਤਾਂ ਇੱਕ ਸਾਹ ਦੀ ਨਾ, ਨਾ ਪਾਏਦਾਰ ਜ਼ਿੰਦਗਾਨੀਏ ਇਸ ਕਦਰ, ਹਰ ਸਾਂਸ ਪਰ ਗੁਮਾਂ ਹੈ ਕਿ ਕਹੀਂ ਆਖਰੀ ਨਾ ਹੋ। ਹਰ ਸਾਹ ਤੇ ਸ਼ੱਕ ਕੇ ਪਤਾ ਆਖਰੀ ਨਾ ਹੋਵੇ। ਅੱਜ ਲੋੜ ਹੈ ਇਸ ਸੰਸਾਰ ਤੇ ਗੁਰਮਤ ਨੂੰ, ਕਿਉਂਕਿ ਗੁਰਮਤ ਨੇ ਨਫ਼ਰਤ ਨਹੀਂ ਕੀਤੀ। ਇਸ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਸ਼ਬਦ ਬੋਲਿਆ ਜਾਂਦਾ ਹੈ, ਸਰਬ ਵਿਆਪਕ, ਇੱਥੇ ਅੱਲਾ ਸ਼ਬਦ ਵਰਤਿਆ ਜਾਂਦਾ ਹੈ। ਇੱਥੇ ਕਮਾਲ ਦੀ ਗੱਲ, ਜੈਦੇਵ ਜੀ ਵਰਗੇ ਕ੍ਰਿਸ਼ਨ ਭਗਤੀ ਵਾਲੇ ਬ੍ਰਹਮ ਗਿਆਨੀ ਬਣੇ, ਜਦੋਂ ਇੱਕ ਦੇ ਉਪਾਸ਼ਕ ਬਣੇ, ਉਹਨਾਂ ਦੇ ਸ਼ਬਦ ਨੇ। ਇੱਥੇ ਸ਼ੇਖ ਫਰੀਦੁਦੀਨ ਮਸੂਦ ਦੇ ਗੰਜੇ ਸ਼ਕਰ, 5 ਵਕਤ ਦੇ ਨਮਾਜ਼ੀ ਦੇ ਸ਼ਬਦ। ਮੈਂ ਇੱਕੋ ਗੱਲ ਕਹਾਂਗਾ, ਇਸ ਸੰਸਾਰ ਤੇ ਇਹ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਗੁਰੂ ਹੈ ਜੀ, ਮੈਂ ਬੜੇ ਖੁੱਲੇ ਜਿਹੇ ਸ਼ਬਦ ਵਰਤਣਾ, ਗੁਰੂ ਗ੍ਰੰਥ ਸਾਹਿਬ ਕੇਵਲ ਇਸ ਪਲੈਨਟ ਦਾ ਗੁਰੂ ਨਹੀਂ, ਗੁਰੂ ਗ੍ਰੰਥ ਸਾਹਿਬ ਜਿੱਥੋਂ ਤੱਕ ਰੱਬ ਨੇ ਦ੍ਰਿਸ਼ਟ ਅੰਦ੍ਰਿਸ਼ਟ ਰਚਨਾ ਕੀਤੀ ਹੈ, ਸਾਰਿਆਂ ਦਾ ਗੁਰੂ ਹੈ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ, ਯੂਨਿਟ ਨੰਬਰ 2850, ਹੋਪਵੈਲ ਪਲੇਸ, ਨਾਰਥ ਈਸਟ, ਕੈਲਗਰੀ।

सतगुर मिले सुभाए सहज गुण गाइए जियो।

0: ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਦਰੋਂ ਘਰੋਂ ਰਹਿਮਤ ਹੋਈ ਬਖਸ਼ਿਸ਼ ਹੋਈ ਜੋ ਅੱਜ ਦਾ ਇਹ ਪਵਿੱਤਰ ਮੁੱਖ ਵਾਕ ਸਾਧ ਸੰਗਤ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਦੇ ਪਾਸੋਂ ਪਵਿੱਤਰ ਬਚਨ ਦੇ ਸਿਰਲੇਖ ਸਰਵਣ ਕੀਤੇ ਹਨ ਰਾਗ ਧਨਾਸਰੀ ਅੰਦਰ ਸ਼ੰਤ ਰੂਪ ਦੇ ਅੰਦਰ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੀ ਸਿਫਤੋ ਸਲਾਹ ਦੇ ਅੰਦਰ ਅਤੇ ਸਤਿਕਾਰਯੋਗ ਗੁਰੂ ਕੇ ਕੀਰਤਨੀਏ ਮਹਾਨ ਬਾਣੀਕਾਰ ਭਾਈ ਸਾਹਿਬ ਭਾਈ ਸੱਤਾ ਜੀ ਭਾਈ ਸਾਹਿਬ ਭਾਈ ਬਲਵੰਡ ਜੀ ਆਪਣੀ ਮੁਬਾਰਕ ਰਸਮਾਂ ਤੋਂ ਜੋ ਵਚਨ ਉਚਾਰਨ ਕੀਤੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੋਂ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਐਸੀ ਵਡਿਆਈ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨਾਂ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਅੱਜ ਦਾ ਇਹ ਪਾਵਨ ਉਪਦੇਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 690 ਤੇ ਸੁਭਾਏਮਾਨ ਹੈ। ਹਜ਼ੂਰ ਨੇ ਕਿਰਪਾ ਕੀਤੀ ਧਨਾਸਰੀ ਰਾਗ ਸ਼ੰਤ ਰੂਪ ਵਿੱਚ ਉਚਾਰਨ ਕੀਤੇ ਹੋਏ ਇਸ ਪਵਿੱਤਰ ਬਚਨ ਨੂੰ ਪਹਿਲੇ ਘਰ ਸੁਰਤਾਲ ਦੇ ਅੰਦਰ ਗੁਰੂ ਕੇ ਕੀਰਤਨੀਆਂ ਨੂੰ ਇਸ ਪਵਿੱਤਰ ਬਚਨ ਨੂੰ ਗਾਇਨ ਕਰਨ ਦੀ ਹਦਾਇਤ ਕੀਤੀ ਹੈ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਰੱਬੀ ਬਾਣੀ ਦੇ ਅੰਦਰ ਸਾਧ ਸੰਗਤ ਜਦੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਪਵਿੱਤਰ ਧਰਤੀ ਤੇ ਪਾਵਨ ਅਸਥਾਨ ਗੁਰਦੁਆਰਾ ਰਾਮਸਰ ਸਾਹਿਬ ਸਰੋਵਰ ਦੇ ਕੰਢੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੂਪ ਦੀ ਸੰਪਾਦਨਾ ਕੀਤੀ। ਭਾਈ ਗੁਰਦਾਸ ਜੀ ਨੂੰ ਸਤਿਕਾਰਯੋਗ ਮੁੱਖ ਲਿਖਾਰੀ ਲਾ ਅੰਮ੍ਰਿਤਮਈ ਪਾਵਨ ਬਾਣੀ ਦੀ ਲਿਖਾਈ ਦੀ ਸੇਵਾ ਲਈ ਤੇ ਜਦੋਂ ਜਦੋਂ ਸਤਿਗੁਰੂ ਜੀ ਕਿਸੇ ਨਵੇਂ ਸਿਰਲੇਖ ਹੇਠ ਪਵਿੱਤਰ ਬਾਣੀ ਅੰਕਿਤ ਕਰਵਾਉਂਦੇ ਨੇ ਤੇ ਰੱਬੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹ ਅੰਦਰੂਨੀ ਨਿਯਮਾਵਲੀ ਹੈ ਕਿ ਹਰੇਕ ਸਿਰਲੇਖ ਦੇ ਆਰੰਭ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਮੰਗਲ ਕੀਤਾ ਹੈ ਕਿਧਰੇ ਸੰਪੂਰਨ ਬਹੁਤਾਤ ਸੰਖੇਪ ਮੰਗਲ। ਸੋ ਇੱਥੇ ਵੀ ਸਤਿਗੁਰੂ ਜੀ ਨੇ ਸੰਖੇਪ ਮੰਗਲ ਕੀਤਾ ਹੈ ਕਿ ਪਰਮਾਤਮਾ ਇੱਕ ਹੈ, ਇੱਕ ਹੋ ਕੇ ਵੀ ਉਹ ਅਦੁੱਤੀ ਹੈ, ਇੱਕ ਰਸ ਸਾਰੇ ਸੰਸਾਰ ਦੇ ਵਿੱਚ ਵਿਆਪਕ ਹੈ ਔਰ ਉਸ ਇੱਕ ਦੇ ਨਾਲ ਜਿਹੜੀ ਅਭੇਦਤਾ ਹੈ ਜੋ ਸਿੱਖੀ ਦਾ ਮੁੱਢਲਾ ਅਸੂਲ ਹੈ ਕਿ ਸਤਿਗੁਰੂ ਦੀ ਮਿਹਰ ਤੋਂ ਬਿਨਾਂ, ਸਤਿਗੁਰੂ ਜੀ ਦੀ ਰਹਿਮਤ ਤੋਂ ਬਿਨਾਂ ਉਸ ਇੱਕ ਦੇ ਨਾਲ ਅਭੇਦਤਾ ਨਹੀਂ ਹੋ ਸਕਦੀ ਹੈ।
1: ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ।
0: ਅੱਜ ਦਾ ਇਹ ਪਵਿੱਤਰ ਬਚਨ ਜਿਹਦੀ ਆਰੰਭਕ ਬੋਲ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ, ਅਖਰੀ ਅਰਥ ਕਿ ਹੇ ਭਾਈ ਪਰਮਾਤਮਾ ਰਹਿਮਤ ਕਰੇ ਤਾਂ ਹੀ ਨਾਮ ਧਿਆਇਆ ਜਾ ਸਕਦਾ ਹੈ, ਪਰਮਾਤਮਾ ਰਹਿਮਤ ਕਰੇ ਉਹਦੀ ਬਖਸ਼ਿਸ਼ ਦੇ ਨਾਲ ਹੀ ਉਹਦਾ ਨਾਮ ਜਪਿਆ ਜਾ ਸਕਦਾ ਹੈ। ਸਤਸੰਗਤ ਰੱਬੀ ਬਾਣੀ ਅੰਦਰ ਜਿਹੜਾ ਸਭ ਤੋਂ ਪ੍ਰਧਾਨ ਵਿਸ਼ਾ ਹੈ ਉਹ ਹੈ ਪਰਮਾਤਮਾ ਦਾ ਨਾਮ। ਇੱਕ ਓਅੰਕਾਰ ਤੋਂ ਲੈ ਕੇ ਸੰਪੂਰਨਤਾ ਤੱਕ ਕੋਈ ਐਸਾ ਉਪਦੇਸ਼ ਨਹੀਂ, ਕੋਈ ਐਸਾ ਬਚਨ ਨਹੀਂ ਜਿਸ ਬਚਨ ਦੇ ਅੰਦਰ ਸਾਨੂੰ ਜੀਵਨ ਨੂੰ ਸਫਲਾਉਣ ਵਾਸਤੇ ਰੱਬੀ ਬੰਦਗੀ, ਰੱਬੀ ਕੀਰਤੀ, ਰੱਬੀ ਸਿਫਤ ਸਲਾਹ ਦਾ ਉਪਦੇਸ਼ ਸਤਿਕਾਰਯੋਗ ਬਾਣੀਕਾਰਾਂ ਨੇ, ਸਤਿਗੁਰੂ ਸਾਹਿਬਾਨ ਨੇ ਨਾ ਕੀਤਾ ਹੋਵੇ। ਕਹਿਣ ਤੋਂ ਭਾਵ ਕਿ ਹਰੇਕ ਬਚਨ ਦੇ ਅੰਦਰ ਸਤਿਗੁਰੂ ਜੀ ਨੇ ਕਿਸੇ ਨਾ ਕਿਸੇ ਪੰਕਤੀ ਰਾਹੀਂ, ਕਿਸੇ ਨਾ ਕਿਸੇ ਪਵਿੱਤਰ ਬਚਨ ਦੇ ਰਾਹੀਂ ਸਾਨੂੰ ਰੱਬੀ ਬੰਦਗੀ ਵਿੱਚ ਜੁੜਨ ਦੀ ਤਾਗੀਦ, ਪ੍ਰੇਰਣਾ ਸਤਿਗੁਰੂ ਜੀ ਨੇ ਕੀਤੀ ਹੈ। ਕਾਰਨ ਕਿਉਂਕਿ ਸਾਨੂੰ ਮਨੁੱਖਾ ਦੇ ਤਰੁੱਟ ਕੇ ਮਾਲਕ ਨੇ ਬਖਸ਼ਿਸ਼ ਕੀਤੀ ਤੇ ਮਨੁੱਖਾ ਜੀਵਨ ਦਾ ਜਿਹੜਾ ਮੁੱਖ ਪ੍ਰਯੋਜਨ ਹੈ, ਮੁੱਖ ਮਨੋਰਥ ਹੈ ਉਹ ਕਰਤੇ ਦੀ ਯਾਦ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਨਾ। ਵਾਰ ਵਾਰ ਸਤਿਗੁਰੂ ਜੀ ਸਾਨੂੰ ਇਸ ਪਾਸੇ ਪ੍ਰੇਰਨਾ ਕਰਦੇ ਨੇ। ਸਤਿਕਾਰਯੋਗ ਭਗਤ ਕਬੀਰ ਸਾਹਿਬ ਜੀ, ਉਹਨਾਂ ਦਾ ਪਵਿੱਤਰ ਉਪਦੇਸ਼ ਕਿ ਗੁਰ ਸੇਵਾ ਤੇ ਭਗਤ ਕਮਾਈ ਤਬੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ, ਤੇ ਕਿਧਰੇ ਜੀਵਨ ਦਾ ਮਨੋਰਥ ਭੁੱਲ ਨਾ ਜਾਈਏ। ਚੇਤੇ ਕਰਵਾਉਂਦੇ ਨੇ ਕਿ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਭਾਵ ਇਹ ਕਿ ਸਾਨੂੰ ਬਾਣੀ ਵਾਰ ਵਾਰ ਮਨੁੱਖਾ ਜੀਵਨ ਦੇ ਮੁੱਖ ਮਨੋਰਥ ਬਾਰੇ ਯਾਦ ਕਰਾਉਂਦੀ ਹੈ ਤੇ ਜਦੋਂ ਜਦੋਂ ਬਾਣੀ ਅੰਦਰ ਨਾਮ ਨੂੰ ਜਪਣ ਦੀ ਨਾਮ ਵਿੱਚ ਜੁੜਨ ਦੀ ਸਤਿਗੁਰੂ ਜੀ ਪ੍ਰੇਰਨਾ ਕਰਦੇ ਨੇ ਤੇ ਕਿਸ ਤਰੀਕੇ ਨਾਲ ਕਿਸ ਢੰਗ ਨਾਲ ਜਪਣਾ ਹੈ। ਸਤਿਗੁਰੂ ਜੀ ਨੇ ਬਾਦ ਲੀਲ ਅਨੇਕਾਂ ਬਚਨ ਇਸ ਪ੍ਰਥਾਏ ਵੀ ਬਖਸ਼ਿਸ਼ ਕੀਤੇ ਕਿਉਂਕਿ ਸਿੱਖ ਹੋਣ ਦੇ ਨਾਤੇ ਜਿਹੜੀ ਸਿੱਖੀ ਮਰਿਆਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਦਿੱਤੀ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਹੁਕਮ ਹੀ ਇਹ ਕੀਤਾ ਵੀ ਐ ਸਿੱਖਾ ਅੰਮ੍ਰਿਤ ਵੇਲੇ ਉੱਠ, ਤੇਰੀ ਦਿਨਚਰਿਆ ਹੀ ਰੱਬ ਦੇ ਨਾਮ ਤੋਂ ਜਿਹੜੀ ਉਹ ਸ਼ੁਰੂ ਹੋਣੀ ਚਾਹੀਦੀ ਹੈ। ਗੌੜਿਕੀ ਵਾਰ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਵਿੱਤਰ ਸਲੋਕ ਸਾਡੇ ਸਾਰਿਆਂ ਦੇ ਧਿਆਨ ਵਿੱਚ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਪਰ ਜਦੋਂ ਬਾਣੀ ਅੰਦਰ ਇਹ ਪਵਿੱਤਰ ਬਚਨ ਦੇ ਅਸੀਂ ਦਰਸ਼ਨ ਕਰਦੇ ਹਾਂ ਤੇ ਅੰਮ੍ਰਿਤ ਵੇਲੇ ਉੱਠਣ ਲਈ, ਰੱਬ ਰੱਬ ਜਪਣ ਲਈ, ਪਾਵਨ ਬਾਣੀ ਦਾ ਪਾਠ ਕਰਨ ਲਈ, ਸੇਵਾ ਲਈ, ਸਿਮਰਨ ਲਈ ਜਦੋਂ ਸਮੇਂ ਸਮੇਂ ਤੇ ਪ੍ਰੇਰਿਆ ਜਾਂਦਾ ਨਾ ਸੰਗਤਾਂ ਨੂੰ, ਭਾਵਨਾ ਵਾਲੇ ਸਾਧ ਸੰਗਤ ਗੁਰੂ ਹੁਕਮ ਨੂੰ ਸੱਤ ਕਰਕੇ ਜੀਵਨ ਵਿੱਚ ਕਮਾਉਂਦੇ ਨੇ, ਪਰ ਕਈ ਵਾਰ ਅਸੀਂ ਜਦੋਂ ਇਸ ਰਾਹ ਦੇ ਉੱਤੇ ਤੁਰਨ ਲਈ ਤਿਆਰ ਨਾ ਹੋਈਏ ਤੇ ਆਪਣੇ ਵੱਲੋਂ ਇੱਕ ਉਜ਼ਰ ਪੇਸ਼ ਕਰਦੇ ਹਾਂ ਕਿ ਹਾਲੇ ਸਾਡੇ ਤੇ ਕਿਰਪਾ ਨਹੀਂ ਹੋਈ। ਜਦੋਂ ਕਿਰਪਾ ਹੋਏਗੀ ਉਦੋਂ ਪਰਮਾਤਮਾ ਆਪ ਹੀ ਜਪਾ ਲਏਗਾ। ਅੰਮ੍ਰਿਤ ਛਕਣ ਦੀ ਪ੍ਰੇਰਨਾ ਕੀਤੀ ਜਾਏ, ਬੇਨਤੀ ਕੀਤੀ ਜਾਏ, ਸਾਡੇ ਤੇ ਹਾਲੇ ਕਿਰਪਾ ਨਹੀਂ ਹੋਈ, ਜਦੋਂ ਕਿਰਪਾ ਹੋਈਗਾ, ਜਦੋਂ ਕਿਰਪਾ ਹੋਏਗੀ ਉਦੋਂ ਅੰਮ੍ਰਿਤ ਛਕ ਲਵਾਂਗੇ। ਸਤਸੰਗਤ ਕਿਰਪਾ ਦੇ ਦੋ ਪਹਿਲੂ ਨੇ। ਉਦਾਹਰਣ ਦੇ ਤੌਰ ਤੇ ਜਦੋਂ ਅਸੀਂ ਆਪਣੇ ਘਰਾਂ ਤੋਂ ਚੱਲ ਕੇ ਦੂਰ ਦੁਰਾਡੇ ਨਗਰਾਂ ਤੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰ ਘਰ ਦੇ ਦਰਸ਼ਨ ਪ੍ਰਸ਼ਨ ਕਰਨ ਵਾਸਤੇ ਆਏ ਹਾਂ ਤੇ ਪਹਿਲਾ ਉਦਮ ਸਾਨੂੰ ਇਹ ਕਰਨਾ ਪਿਆ ਵੀ ਅਸੀਂ ਆਪਣੇ ਘਰ ਤੋਂ ਉੱਠੇ, ਕੋਈ ਬੱਸ ਤੇ ਆਇਆ, ਕੋਈ ਟ੍ਰੇਨ ਤੇ ਆਇਆ, ਕੋਈ ਆਪਣੀ ਗੱਡੀ ਤੇ ਆਇਆ। ਪਹਿਲਾ ਉਦਮ ਯਤਨ ਸਾਨੂੰ ਕਰਨਾ ਪਿਆ ਵੀ ਅਸੀਂ ਉੱਠ ਕੇ ਆਪਣੀ ਗੱਡੀ ਦੇ ਵਿੱਚ ਬੈਠੇ ਤੇ ਗੱਡੀ 'ਚ ਸਵਾਰ ਹੋ ਕੇ ਫਿਰ ਸਾਨੂੰ ਜਿਹੜਾ ਸੀ ਸਾਨੂੰ ਮੰਜ਼ਿਲ ਤੱਕ ਜਿਹੜਾ ਸੀ ਉਹ ਡਰਾਈਵਰ ਲੈ ਕੇ ਆਇਆ। ਬੱਸ 'ਚ ਆਏ ਤੇ ਪਹਿਲਾ ਉਦਮ ਇਹ ਕੀਤਾ ਵੀ ਅਸੀਂ ਆਪਣੇ ਘਰ ਤੋਂ ਉੱਠ ਕੇ ਬੱਸ ਸਟੈਂਡ ਤੱਕ ਗਏ, ਬੱਸ 'ਚ ਸਵਾਰ ਹੋ ਗਏ ਤੇ ਅੱਗੇ ਹੁਣ ਜਿਹੜਾ ਸੀ ਅਸੀਂ ਆਪਣਾ ਆਪ ਸਮਰਪਿਤ ਕਰ ਦਿੱਤਾ ਵੀ ਹੁਣ ਬੱਸ ਦਾ ਡਰਾਈਵਰ ਜਿਹੜਾ ਸਾਨੂੰ ਸਾਡੀ ਮੰਜ਼ਿਲ ਤੱਕ ਲੈ ਕੇ ਜਾਏਗਾ। ਕੋਈ ਟ੍ਰੇਨ ਦੇ ਵਿੱਚ ਗੁਰਮੁਖ ਪਿਆਰਾ ਆਇਆ, ਘਰ ਤੋਂ ਚੱਲ ਕੇ ਸਟੇਸ਼ਨ ਤੱਕ ਜਾਣਾ ਇਹ ਉਸ ਗੁਰਮੁਖ ਪਿਆਰੇ ਦਾ ਉਦਮ ਹੈ। ਅੱਗੇ ਟ੍ਰੇਨ ਦੇ ਵਿੱਚ ਬੈਠਿਆ, ਟਿਕਟ ਲੈ ਲਈ ਤੇ ਹੁਣ ਟ੍ਰੇਨ ਨੇ ਜਿਹੜਾ ਹੈ ਉਸ ਪੜਾਅ ਤੋਂ ਉਹਦੀ ਮੰਜ਼ਿਲ ਤੱਕ ਉਹਨੂੰ ਲੈ ਕੇ ਜਾਣਾ ਹੈ। ਇਹ ਸਫ਼ਰ ਦੇ ਜਿਸ ਤਰ੍ਹਾਂ ਸਾਡੇ ਦੋ ਹਿੱਸੇ ਨੇ ਵੀ ਪਹਿਲਾ ਉਦਮ ਅਸੀਂ ਕਰਨਾ, ਅੱਗੇ ਜਿਹੜਾ ਜਦੋਂ ਅਸੀਂ ਆਪਣਾ ਆਪ ਸਮਰਪਿਤ ਕਰ ਦਿੰਦੇ ਹਾਂ ਤੇ ਜਿਹੜੇ ਸਾਧਨ ਰਾਹੀਂ ਆਪਣੀ ਮੰਜ਼ਿਲ ਤੇ ਪਹੁੰਚਦੇ ਹਾਂ ਉਹ ਸਾਧਨ ਸਾਨੂੰ ਸਾਡੀ ਮੰਜ਼ਿਲ ਤੱਕ ਲੈ ਕੇ ਜਾਂਦਾ ਹੈ। ਠੀਕ ਇਸੇ ਤਰ੍ਹਾਂ ਸਾਧ ਸੰਗਤ ਜਦੋਂ ਅਸੀਂ ਅਧਿਆਤਮਕ ਮਾਰਗ ਦੇ ਅੰਦਰ ਉਹਦੀ ਬਖਸ਼ਿਸ਼ ਦਾ ਜ਼ਿਕਰ ਕਰਾਂਗੇ ਨਾ ਤੇ ਇਹ ਪਰਮਾਤਮਾ ਨੇ ਪਹਿਲੀ ਬਖਸ਼ਿਸ਼ ਤਾਂ ਸਾਡੇ ਤੇ ਕਰ ਦਿੱਤੀ ਹੈ ਵੀ ਸਾਨੂੰ ਇਹ ਪੰਜ ਭੂਤਕ ਸੋਹਣਾ ਜਿਹੜਾ ਸਰੀਰ ਮਾਲਕ ਨੇ ਦਿੱਤਾ ਹੈ, ਉਦਮ ਸਾਨੂੰ ਕਰਨਾ ਪੈਣਾ ਵੀ ਅੰਮ੍ਰਿਤ ਵੇਲੇ ਉੱਠਣਾ ਹੈ, ਇਸ਼ਨਾਨ ਪਾਨ ਕਰਨਾ ਹੈ, ਤਿਆਰ ਬਰ ਤਿਆਰ ਹੋ ਕੇ ਅਸੀਂ ਆਪਣੇ ਘਰ ਤੋਂ ਸਾਧਨ ਤੱਕ ਪਹੁੰਚਣਾ ਜਾਂ ਬੱਸ ਸਟੈਂਡ ਤੱਕ ਪਹੁੰਚਣਾ ਜਾਂ ਸਟੇਸ਼ਨ ਤੱਕ ਪਹੁੰਚਣਾ ਤੇ ਅੱਗੇ ਜਿਹੜਾ ਉਹ ਸਾਧਨ ਸਾਨੂੰ ਸਾਡੀ ਮੰਜ਼ਿਲ ਤੱਕ ਲੈ ਕੇ ਆਉਂਦਾ। ਇਸੇ ਤਰ੍ਹਾਂ ਸਾਧ ਸੰਗਤ ਅਧਿਆਤਮਕ ਮਾਰਗ ਵਿੱਚ ਵੀ ਅਸੀਂ ਗੁਰੂ ਵਾਲੇ ਬਣਨਾ, ਗੁਰੂ ਦਾ ਪੱਲਾ ਫੜਨਾ, ਗੁਰੂ ਦਾ ਲੜ ਫੜਨਾ, ਅੰਮ੍ਰਿਤ ਛਕਣਾ, ਗੁਰੂ ਦੀ ਸਿੱਖੀ ਨੂੰ ਧਾਰਨ ਕਰਨਾ ਤੇ ਅੱਗੇ ਫਿਰ ਸਮਰਪਿਤ ਭਾਵਨਾ ਦੇ ਨਾਲ ਜਿਸ ਤਰ੍ਹਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ ਨਾ ਜ਼ਿਕਰ ਕਿ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ। ਇਸ ਸਮਰਪਿਤ ਭਾਵਨਾ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਵੀ ਪਰਮਾਤਮਾ ਹੁਣ ਆਪ ਹੀ ਰਹਿਮਤ ਕਰੋ, ਆਪ ਹੀ ਤੁਸੀਂ ਆਪਣਾ ਨਾਮ ਜਪਾਉਣਾ ਹੈ, ਭਾਵ ਕਿ ਜਦੋਂ ਪਰਮਾਤਮਾ ਰਹਿਮਤ ਕਰਦਾ ਤੇ ਫਿਰ ਆਪ ਹੀ ਆਪਣਾ ਨਾਮ ਜਪਾਉਂਦਾ ਹੈ।
1: ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ।
0: ਪਰਮਾਤਮਾ ਦੀ ਮਿਹਰ ਵਰਤਦੀ ਹੈ, ਪਰਮਾਤਮਾ ਦੀ ਬਖਸ਼ਿਸ਼ ਨਾਲ ਜੀਵਨ ਵਿੱਚ ਸਤਿਗੁਰੂ ਜੀ ਦੇ ਨਾਲ ਮਿਲਾਪ ਹੁੰਦਾ ਸਹਿਜ ਸੁਭਾਏ। ਸੁਭਾਵਕ ਹੀ ਗੁਰੂ ਦੇ ਨਾਲ ਜਦੋਂ ਮਿਲਾਪ ਹੁੰਦਾ ਤੇ ਗੁਰੂ ਨੂੰ ਮਿਲ ਕੇ ਸਿੱਖ ਫਿਰ ਆਤਮਿਕ ਅਡੋਲਤਾ ਵਿੱਚ ਟਿਕ ਕੇ ਪਰਮਾਤਮਾ ਦੇ ਗੁਣ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ। ਜਿੱਥੋਂ ਤੱਕ ਸਤਸੰਗਤ ਗੁਣ ਗਾਉਣ ਦਾ ਸਵਾਲ ਹੈ, ਆਰੰਭਕ ਬੇਨਤੀ ਕੀਤੀ ਵੀ ਸਾਨੂੰ ਜੀਵਨ ਮਿਲੇ ਹੀ ਇਸ ਵਾਸਤੇ ਹੈ। ਆਪ ਬੜੇ ਪਿਆਰ ਤੇ ਸਤਿਕਾਰ ਵਿੱਚ ਭੇਜੇ। ਜਦੋਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਸਲੋਕਾਂ ਦਾ ਪਾਠ ਸਰਵਣ ਕਰਦੇ ਹੋ, ਜਿਹਨੂੰ ਆਮ ਤੌਰ ਤੇ ਅਸੀਂ ਭੋਗ ਦੇ ਸਲੋਕ ਕਹਿ ਕੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦੇ ਹਾਂ, ਤੇ ਗੁਣ ਗਾਉਣੇ ਸਾਡੇ ਜੀਵਨ ਲਈ ਕਿੰਨੇ ਜ਼ਰੂਰੀ ਨੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਪਣੀ ਪਵਿੱਤਰ ਬਾਣੀ ਸਲੋਕਾਂ ਦੇ ਆਰੰਭਕ ਬਚਨ ਇਹ ਕੀਤੇ ਨੇ ਵੀ ਗੁਣ ਗੋਬਿੰਦ ਗਾਇਓ ਨਹੀਂ। ਜੇ ਗੁਣ ਨਹੀਂ ਗਾਏ ਤਾਂ ਹਜ਼ੂਰ ਕਹਿੰਦੇ ਫੈਸਲਾ ਹੈ ਵੀ ਜਨਮ ਅਕਾਰਥ ਕੀ, ਤੇਰਾ ਜਨਮ ਵਿਅਰਥ ਹੈ, ਭਾਵ ਸੰਸਾਰ ਤੇ ਆਉਣਾ ਵਿਅਰਥ ਹੈ। ਤੇ ਸਤਿਗੁਰੂ ਜੀ ਜੀਵਨ ਸਕਾਰਥਾ ਕਰਨ ਵਾਸਤੇ ਕਰਨਾ ਕੀ ਹੋਏਗਾ। ਨਾਲ ਸਤਿਗੁਰੂ ਜੀ ਨੇ ਇੱਕ ਜੁਗਤ ਦੱਸ ਦਿੱਤੀ ਵੀ ਕਹੋ ਨਾਨਕ ਹਰ ਭਜ ਮਨ ਜੇ ਬਿਦ ਜਲ ਕੋ ਮੀਨ। ਪਰਮਾਤਮਾ ਨੂੰ ਸਿਮਰ, ਦਾਤਾ ਜੀ ਕਿੱਦਾਂ ਸਿਮਰਨਾ ਹੈ। ਜੁਗਤ ਦੱਸ ਦਿੱਤੀ ਕਹਿੰਦੇ ਜਿਵੇਂ ਜਿਸ ਢੰਗ ਨਾਲ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ ਨਾ, ਸਿੱਖਾ ਤੂੰ ਸੁਰਤ ਕਰਕੇ ਉਸ ਮਾਲਕ ਨੂੰ ਏਦਾਂ ਚੇਤੇ ਕਰਨਾ ਹੈ। ਇਸ ਤਰ੍ਹਾਂ ਉਸ ਮਾਲਕ ਦੇ ਗੁਣ ਗਾਉਣੇ ਨੇ। ਕਹਿਣ ਤੋਂ ਭਾਵ ਕਿ ਗੁਣ ਗਾਉਣੇ, ਪਰਮਾਤਮਾ ਦੀ ਸਿਫਤਸਲਾਹ ਕਰਨੀ ਸਾਡੀ ਜ਼ਿੰਦਗੀ ਦਾ ਮੁੱਖ ਮਨੋਰਥ ਹੈ। ਤੇ ਜੇ ਸਾਧ ਸੰਗਤ ਕਿਧਰੇ ਨਾ ਕਿਧਰੇ ਅਸੀਂ ਗੁਣਾਂ ਤੋਂ ਪਿੱਛੇ ਹਟਦੇ ਹਾਂ, ਰੱਬੀ ਵਡਿਆਈਆਂ ਦੀ ਸਾਂਝ ਜੀਵਨ ਵਿੱਚ ਨਹੀਂ ਪਾਉਂਦੇ, ਤੇ ਕਿਧਰੇ ਨਾ ਕਿਧਰੇ ਸਤਿਗੁਰੂ ਦਾ ਇਹ ਪਵਿੱਤਰ ਬਚਨ ਸਾਡੇ ਤੇ ਢੁਕਦਾ ਵੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਲ।

ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਵੀ ਗੁਣ ਗਾਏ ਵਿਗਸੈ ਸਦਾ ਆਨੰਦਿਨ। ਪਰਮਾਤਮਾ ਦੇ ਗੁਣ ਗਾਉਣ ਦਾ ਸਾਡੇ ਆਤਮਿਕ ਜੀਵਨ ਨੂੰ ਲਾਹਾ ਕੀ ਹੈ, ਤੇ ਹਜ਼ੂਰ ਦਾ ਫੈਸਲਾ ਹੈ ਵੀ ਜਿੱਦਾਂ ਜਿੱਦਾਂ ਅਸੀਂ ਪਰਮਾਤਮਾ ਦੇ ਗੁਣ ਗਾਉਂਦੇ ਹਾਂ, ਪਰਮਾਤਮਾ ਦੀ ਵਡਿਆਈ ਕਰਦੇ ਹਾਂ, ਪਰਮਾਤਮਾ ਦੀ ਸਿਫ਼ਤ ਸਲਾਹ ਕਰਦੇ ਹਾਂ, ਨਤੀਜਾ ਕੀ ਹੈ ਵੀ ਸਦੀਵੀ ਖੇੜਾ, ਆਤਮਿਕ ਖੇੜਾ ਸਾਡੇ ਜੀਵਨ ਨੂੰ ਬਖਸ਼ਿਸ਼ ਹੁੰਦਾ ਹੈ। ਗੁਣ ਗਾਏ ਵਿਗਸੈ, ਵਿਗਸੈ ਦਾ ਅਰਥ ਹੈ ਪ੍ਰਸੰਨ ਚਿੱਤ ਰਹਿਣਾ, ਜਾਨੀ ਕਿ ਜਿਹੜੀ ਬਖਸ਼ਿਸ਼ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਹੈ ਨਾ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਜਾਂ ਅਸੀਂ ਹਜ਼ੂਰ ਦੀ ਪਵਿੱਤਰ ਬਾਣੀ ਚੋਂ ਦਰਸ਼ਨ ਕਰਦੇ ਹਾਂ ਕਿ ਹਰ ਜਨ ਗੁਣ ਗਾਵਤ ਹੱਸਿਆ, ਪਰਮੇਸ਼ਰ ਦਾ ਸੇਵਕ ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਜਿਹੜਾ ਸਦਾ ਪ੍ਰਸੰਨ ਚਿੱਤ ਰਹਿੰਦਾ, ਸਦਾ ਖੇੜੇ ਵਿੱਚ ਰਹਿੰਦਾ। ਹੁਣ ਸਾਧ ਸੰਗਤ ਜਿਹੜਾ ਪ੍ਰਸੰਨ ਹੋਣਾ ਹੈ ਨਾ, ਖੁਸ਼ ਹੋਣਾ, ਖੇੜੇ ਵਿੱਚ ਰਹਿਣਾ, ਆਨੰਦ ਵਿੱਚ ਰਹਿਣਾ, ਰੱਬੀ ਬਾਣੀ ਤਾਂ ਸਾਨੂੰ ਇਹ ਉਪਦੇਸ਼ ਕਰਦੀ ਹੈ ਵੀ ਪਰਮਾਤਮਾ ਦੀਆਂ ਸਿਫਤਾਂ ਕਰਦਿਆਂ ਪ੍ਰਸੰਨ ਚਿੱਤ ਰਹਿਣਾ। ਪਰ ਆਮ ਜ਼ਿੰਦਗੀ ਦੇ ਵਿੱਚ ਜਦੋਂ ਦੇਖਦੇ ਹਾਂ ਵੀ ਕਈ ਵਾਰੀ ਸਾਡੀ ਖੁਸ਼ੀ ਦਾ ਆਧਾਰ ਰੱਬੀ ਵਡਿਆਈਆਂ ਨਾ ਹੋ ਕੇ ਗੁਰੂ ਦਰਸਾਏ ਮਾਰਗ ਤੋਂ ਜਦੋਂ ਅਸੀਂ ਭਟਕ ਜਾਂਦੇ ਹਾਂ ਤੇ ਅਸੀਂ ਦੂਜੇ ਨੂੰ ਦੁਖੀ ਦੇਖ ਕੇ ਪ੍ਰਸੰਨ ਚਿੱਤ ਹੁੰਦੇ ਹਾਂ, ਕਿਸੇ ਦੀ ਡੁੱਬਦੀ ਬੇੜੀ ਨੂੰ ਦੇਖ ਕੇ ਉਹ ਸਾਨੂੰ ਖੁਸ਼ੀ ਹੁੰਦੀ ਹੈ। ਹਾਲਾਂਕਿ ਬਾਣੀ ਅੰਦਰ ਸਤਿਗੁਰੂ ਜੀ ਨੇ ਸਾਨੂੰ ਇਸ ਗੱਲ ਤੋਂ ਹੋੜਿਆ, ਕਦੀ ਕਿਸੇ ਵੀ ਦੁਖੀ ਨੂੰ ਦੇਖ ਕੇ ਜਾਂ ਕਿਸੇ ਦੀ ਡੁੱਬਦੀ ਬੇੜੀ ਨੂੰ ਦੇਖ ਕੇ ਮਜ਼ਾਕ ਨਹੀਂ ਉਡਾਉਣਾ, ਹੱਸਣਾ ਨਹੀਂ ਹੈ। ਕਹਿੰਦੇ ਹਜ਼ੂਰ ਦਾ ਪਵਿੱਤਰ ਬਚਨ ਹੈ, ਕਬੀਰ ਗਰਬ ਨਾ ਕੀਜੀਏ ਰੰਕ ਨਾ ਹੱਸੀਏ, ਕੋਈ ਅਜੋ ਸੁਣਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਐ ਪਿਆਰਿਆ, ਕਿਸੇ ਦੀ ਗਰੀਬੀ ਦਾ ਮਜ਼ਾਕ ਨਾ ਉਡਾ, ਕਿਸੇ ਦੀ ਜ਼ਿੰਦਗੀ ਦੀ ਬੇੜੀ ਜੇ ਡੁੱਬ ਰਹੀ ਹੈ ਤੇ ਡੁੱਬਦੀ ਬੇੜੀ ਨੂੰ ਦੇਖ ਕੇ ਨਾ ਤੂੰ ਹੱਸ, ਬਲਕਿ ਇਸ ਗੱਲ ਨੂੰ ਧਿਆਨ ਵਿੱਚ ਰੱਖੀ ਵੀ ਤੇਰੀ ਆਪਣੀ ਜ਼ਿੰਦਗੀ ਦੀ ਬੇੜੀ ਵੀ ਹੱਲੇ ਇਸੇ ਸੰਸਾਰ ਭਾਵ ਸਾਗਰ ਵਿੱਚ ਹੈ, ਕੰਢੇ ਨਹੀਂ ਲੱਗੀ। ਉਸ ਮਾਲਕ ਦੇ ਪਤਾ ਨਹੀਂ ਅਗਲੀ ਕਿਹੜੀ ਖੇਡ ਵਰਤਾ ਦੇਣੀ ਹੈ, ਇਸ ਕਰਕੇ ਸਦਾ ਉਹਦੀ ਭੈ ਭਾਵਨੀ ਦੇ ਵਿੱਚ ਰਹਿਣਾ। ਸਤਿਗੁਰੂ ਸਾਨੂੰ ਉਪਦੇਸ਼ ਕਰਦੇ ਨੇ ਪ੍ਰਸੰਨ ਚਿੱਤ ਰਹਿਣਾ, ਉਹਦੇ ਗੁਣ ਗਾ ਕੇ। ਹਜ਼ੂਰ ਕਹਿੰਦੇ ਗੁਣ ਗਾਏ ਵਿਗਸੈ ਸਦਾ ਆਨੰਦਿਨ, ਜਾਂ ਆਪ ਸਾਚੇ ਭਾਵੇ। ਜਦੋਂ ਉਸ ਆਪ ਭਾਵ ਕੇ ਸਦੀਵੀ ਹੁੰਦੇ ਮਾਲਕ ਪਰਮਾਤਮਾ ਨੂੰ ਭਾਉਂਦਾ ਤੇ ਰੱਬੀ ਪਿਆਰੇ ਉਹਦੇ ਗੁਣ ਗਾ ਕੇ ਸਦੀਵੀ ਆਤਮਿਕ ਖੇੜੇ ਵਿੱਚ

ਸਦੀਵੀ ਆਨੰਦ ਆਤਮਕ ਖੇੜਾ ਸੇਵਕ ਦੇ ਜੀਵਨ ਵਿੱਚ ਆਉਂਦਾ ਤੇ ਇਹਦੇ ਨਾਲ ਨਾਲ ਹਜ਼ੂਰ ਕਹਿੰਦੇ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੇ। ਆਤਮਿਕ ਅਡੋਲਤਾ ਵਿੱਚ ਟਿਕ ਕੇ ਜਿਵੇਂ ਜਿਵੇਂ ਰੱਬੀ ਪਿਆਰਾ ਨਾਮ ਜਪਦਾ ਪਰਮਾਤਮਾ ਦੇ ਨਾਮ ਵਿੱਚ ਉਹਦੀ ਸੁਰਤ ਲੀਨ ਹੁੰਦੀ ਹੈ ਤੇ ਪਰਮਾਤਮਾ ਦੇ ਨਾਮ ਵਿੱਚ ਸੁਰਤ ਲੀਨ ਕਰਦਿਆਂ ਜੀਵਨ ਦੇ ਵਿੱਚੋਂ ਔਗਣ ਨੇ ਜਿਹੜੇ ਆਤਮਿਕ ਜੀਵਨ ਨੂੰ ਬਰਬਾਦ ਕਰਨ ਵਾਲੇ ਜਿਹੜੇ ਵਿਕਾਰ ਨੇ ਉਹਦੇ ਵਿੱਚ ਅਹੰਕਾਰ ਹੈ। ਹਜ਼ੂਰ ਕਹਿੰਦੇ ਹਉਮੈ ਤਜੈ ਮਾਇਆ, ਇਹਨਾਂ ਵਿਕਾਰਾਂ ਤੋਂ ਵੀ ਜਿਹੜਾ ਹੈ ਆਪਣੇ ਜੀਵਨ ਦੇ ਵਿੱਚ ਤਿਆਗ ਕਰਨਾ ਹੈ। ਠੀਕ ਉਸੇ ਤਰ੍ਹਾਂ ਸਾਧ ਸੰਗਤ, ਜਿੱਦਾਂ ਅਸੀਂ ਨਰੋਏ ਸਰੀਰ ਦੀ ਆਸ ਲੈ ਕੇ ਕਿਸੇ ਡਾਕਟਰ ਦੇ ਕੋਲ, ਕਿਸੇ ਵੈਦ ਦੇ ਕੋਲ, ਕਿਸੇ ਹਕੀਮ ਦੇ ਕੋਲ ਜਾਂਦੇ ਹਾਂ, ਕਿਸੇ ਨਾ ਕਿਸੇ ਰੋਗ ਤੋਂ ਪੀੜਿਤ ਹੋ ਕੇ ਜਦੋਂ ਵੈਦ ਦਾ ਸਹਾਰਾ ਲਿਆ ਜਾਂਦਾ ਤੇ ਸਿਆਣਾ ਵੈਦ ਸਾਡੇ ਰੋਗ ਦੀ ਪਹਿਚਾਣ ਕਰਕੇ ਸਾਧ ਸੰਗਤ ਸਾਨੂੰ ਦਵਾ ਦਾਰੂ ਵੀ ਦਿੰਦਾ ਤੇ ਨਾਲ ਕੁਛ ਹਦਾਇਤਾਂ ਕਰਦਾ ਵੀ ਇਹਨਾਂ ਚੀਜ਼ਾਂ ਦਾ ਆਪਣੀ ਜ਼ਿੰਦਗੀ 'ਚ ਪਰਹੇਜ਼ ਕਰਨਾ ਹੈ। ਦਵਾ ਦਾਰੂ ਵੀ ਜ਼ਰੂਰੀ ਹੈ, ਪਰਹੇਜ਼ ਵੀ ਜ਼ਰੂਰੀ ਹੈ। ਠੀਕ ਇਸੇ ਤਰ੍ਹਾਂ ਆਤਮਿਕ ਜੀਵਨ ਦੇ ਅੰਦਰ ਜੇ ਨਰੋਏ ਹੋਣਾ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਗੁਣ ਗਾਉਂਦਿਆਂ ਪ੍ਰਸੰਨ ਚਿੱਤ ਰਹਿਣਾ, ਆਨੰਦ ਵਿੱਚ ਰਹਿਣਾ, ਖੇੜੇ ਵਿੱਚ ਰਹਿਣਾ, ਉੱਥੇ ਇਹਨਾਂ ਔਗਣਾਂ ਦਾ ਜੀਵਨ ਦੇ ਵਿੱਚੋਂ ਤਿਆਗ ਵੀ ਕਰਨਾ ਤੇ ਇਹਨਾਂ ਔਗਣਾਂ ਦਾ ਜੀਵਨ ਵਿੱਚੋਂ ਤਿਆਗ ਕਰਦੇ ਹੋਏ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਪਰਮਾਤਮਾ

0: फिर सतगुरु जी ने बड़ी हलीमी ते निर्माणता दे विच, क्योंकि इस गल नूं भी अपनी प्राप्ति नहीं समझना भी मैं जीवन दे विचों औगणा ते बुराइयां तो दूर रहिंदा ते जीवन विच दैवी गुण शुभ गुण मैं धारण करदा। हजूर गुरु रामदास सच्चे पातशाह कहिंदे ओ परमात्मा सिरजणहार आप करता करे सोई आप दे तां पाईऐ। ਇਹ ਬਖਸ਼ਿਸ਼ ਵੀ ਉਹ ਪਰਮਾਤਮਾ ਆਪ ਹੀ ਤਰੁੱਟ ਕੇ ਜਿਹੜਾ ਕਰਦਾ ਹੈ, ਇਹ ਰਹਿਮਤ ਵੀ ਉਹ ਪਰਮਾਤਮਾ ਆਪ ਹੀ ਕਰਦਾ ਹੈ।
1: ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ।
0: ਉਹ ਪਰਮੇਸ਼ਰ ਜੀ ਜਦੋਂ ਆਪ ਰਹਿਮਤ ਕਰਦੇ ਨੇ ਤਾਂ ਹੀ ਉਹਦਾ ਨਾਮ ਧਿਆਇਆ ਜਾ ਸਕਦਾ ਹੈ, ਭਾਵ ਜਪਿਆ ਜਾ ਸਕਦਾ ਹੈ। ਕਹਿਣ ਤੋਂ ਭਾਵ ਸਾਧ ਸੰਗਤ ਸਿੱਖੀ ਦਾ ਜਿਹੜਾ ਮੂਲ ਸਿਧਾਂਤ ਹੈ ਕਿ ਸਿੱਖ ਨੇ ਕਿਸੇ ਵੀ ਉੱਚੇ ਤੋਂ ਉੱਚੇ ਮੁਕਾਮ ਨੂੰ ਪਾ ਕੇ ਵੀ ਹੰਕਾਰ ਨਹੀਂ ਕਰਨਾ, ਨਿਮਰਤਾ ਦੇ ਵਿੱਚ ਰਹਿਣਾ, ਹਲੀਮੀ ਦੇ ਵਿੱਚ ਰਹਿਣਾ, ਔਰ ਹਰ ਉੱਚੇ ਮੁਕਾਮ ਤੇ ਪਹੁੰਚ ਕੇ ਅਧਿਆਤਮਿਕ ਜੀਵਨ ਅੰਦਰ ਕਿੱਡੀ ਵੀ ਉੱਚੀ ਸਾਨੂੰ ਪ੍ਰਾਪਤੀ ਕਿਉਂ ਨਾ ਹੋ ਜਾਏ, ਪਰ ਉਸ ਪ੍ਰਾਪਤੀ ਦਾ ਸਿਹਰਾ ਜਿਹੜਾ ਹੈ ਉਹ ਆਪਣੇ ਗੁਰੂ ਨੂੰ ਸਰਬ ਕਲਾ ਸਮਰੱਥ ਪਰਮੇਸ਼ਰ ਨੂੰ ਦੇਣਾ ਹੈ। ਇਹ ਸਾਨੂੰ ਪਵਿੱਤਰ ਬਾਣੀ ਦੇ ਵਿੱਚੋਂ ਹੀ ਸੇਧ ਮਿਲਦੀ ਹੈ। ਅਤਿ ਸਤਿਕਾਰਯੋਗ ਭਗਤ ਕਬੀਰ ਸਾਹਿਬ ਜੀ, ਜਦੋਂ ਭਗਤ ਕਬੀਰ ਸਾਹਿਬ ਜੀ ਰੱਬੀ ਬੰਦਗੀ ਦੇ ਮਾਰਗ ਦੇ ਉੱਤੇ ਚੱਲਦਿਆਂ ਕਿਰਤ ਦੇ ਨਾਲ ਕੀਰਤੀ ਕਰਦਿਆਂ ਆਤਮਿਕ ਅਵਸਥਾ ਉੱਚੀ ਹੋਈ ਨਾ, ਤੇ ਕਹਿਣ ਵਾਲਿਆਂ ਨੇ ਕਹਿ ਦਿੱਤਾ ਕਬੀਰ ਸਾਹਿਬ ਹੁਣ ਤਾਂ ਸਾਰੇ ਪਾਸੇ ਤੁਹਾਨੂੰ ਸੰਗਤਾਂ ਧੰਨ ਕਬੀਰ ਕਹਿੰਦੀਆਂ ਨੇ, ਤੁਸੀਂ ਆਪਣਾ ਜੀਵਨ ਸਫਲ ਕਰ ਲਿਆ। ਹਾਲਾਂਕਿ ਅਵਸਥਾ ਏਡੀ ਉੱਚੀ ਹੈ, ਭਾਈ ਗੁਰਦਾਸ ਕਹਿੰਦੇ ਰਾਮ ਕਬੀਰੈ ਭੇਦ ਨਾ ਭਾਈ, ਜਾਨੀ ਕਿ ਰੱਬ ਦੇ ਪਿਆਰਿਆਂ ਵਿੱਚ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ। ਜਿੱਥੇ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਪਰ ਇਸ ਬਖਸ਼ਿਸ਼ ਨੂੰ ਪਾ ਕੇ ਵੀ ਇਹ ਦਾਅਵਾ ਨਹੀਂ ਹੈ ਵੀ ਮੈਂ ਆਪਣੇ ਯਤਨਾਂ ਦੇ ਨਾਲ ਇਸ ਬਖਸ਼ਿਸ਼ ਤੱਕ ਪਹੁੰਚਿਆ। ਉਹਨਾਂ ਦੇ ਪਵਿੱਤਰ ਸਲੋਕਾਂ ਦੇ ਵਿੱਚ ਉਹ ਪਵਿੱਤਰ ਬਚਨ ਆਉਂਦਾ ਹੈ, ਕਬੀਰ ਸਾਹਿਬ ਕਹਿੰਦੇ ਨਹੀਂ, ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ ਕਿਆ ਜਾਨੋ, ਕਿਛ ਹਰ ਕੀਆ ਸੋ ਭਇਓ ਕਬੀਰ ਕਬੀਰ। ਜੇ ਅੱਜ ਸਾਰੇ ਪਾਸੇ ਕਬੀਰ ਕਬੀਰ ਹੋ ਰਹੀ ਹੈ ਨਾ, ਤੇ ਇਹਦੇ ਵਿੱਚ ਮੇਰੀ ਆਪਣੀ ਸਿਆਣਪ, ਆਪਣੀ ਚਤੁਰਾਈ ਜਾਂ ਮੇਰੀ ਆਪਣੀ ਕੋਈ ਅਕਲ ਨਹੀਂ, ਪਤਾ ਨਹੀਂ ਪਰਮਾਤਮਾ ਨੇ ਕੀ ਖੇਡ ਵਰਤਾਈ ਹੈ, ਮੇਰਾ ਤਾਂ ਸਰੀਰ ਵੀ ਏਡੇ ਸਮਰੱਥ ਨਹੀਂ। ਹਕੀਕਤ ਇਹ ਹੈ ਸਾਧ ਸੰਗਤ ਅਧਿਆਤਮਕ ਮਾਰਗ ਦਾ ਜਿਹੜਾ ਪੰਧ ਹੀ ਹੈ ਉਹ ਰੱਬੀ ਬਖਸ਼ਿਸ਼ ਨੂੰ ਪਾ ਕੇ ਸਾਧ ਸੰਗਤ ਹਲੀਮੀ ਵਿੱਚ ਆ ਜਾਂਦਾ ਹੈ, ਨਿਮਰਤਾ ਵਿੱਚ ਆ ਜਾਂਦਾ ਹੈ। ਔਰ ਸਾਡੇ ਵਾਸਤੇ ਵੱਡੀ ਮਿਸਾਲ ਜਿਸ ਮਹਾਨ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਪਵਿੱਤਰ ਬਚਨਾਂ ਨੂੰ ਅਸੀਂ ਵਿਚਾਰ ਰਹੇ ਹਾਂ। ਇਤਿਹਾਸ ਕਹਿੰਦਾ ਜਿੱਦਣ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਬਖਸ਼ਿਸ਼ ਹੋਈ ਨਾ, ਗੁਰਿਆਈ ਦੀ ਬਖਸ਼ਿਸ਼ ਤੀਜੇ ਗੁਰਦੇਵ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕੀਤੀ ਤੇ ਤਖ਼ਤ ਦੇ ਸੁਭਾਏ ਮਨ ਕੀਤਾ, ਤੇ ਹਜ਼ੂਰ ਗੁਰੂ ਅਮਰਦਾਸ ਨੇ ਬਚਨ ਕੀਤਾ ਗੁਰੂ ਰਾਮਦਾਸ ਜੀਓ ਸੰਗਤਾਂ ਹੁਣ ਤੁਹਾਡੇ ਮੁਖਾਰਬਿੰਦ ਤੋਂ ਕੋਈ ਬਚਨ ਸਰਵਣ ਕਰਨਾ ਚਾਹੁੰਦੀਆਂ ਨੇ, ਤੁਸੀਂ ਸੰਗਤਾਂ ਦੇ ਨਾਲ ਕਿਸੇ ਬਚਨ ਦੀ ਸਾਂਝ ਪਾਓ। ਇਤਿਹਾਸ ਕਹਿੰਦਾ ਜਿਹੜਾ ਸਭ ਤੋਂ ਪਹਿਲਾ ਉਪਦੇਸ਼, ਪਹਿਲਾ ਵਚਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਉੱਥੇ ਕੀਤਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਨਮੁਖ ਨੇ, ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਸਨਮੁਖ ਦੇਖ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵਚਨ ਕਰਦੇ ਨੇ, ਦਾਤਾ ਜੀ ਮੇਰੇ ਸਤਿਗੁਰੂ ਜੀ ਜਿਹੜੀ ਮੇਰੀ ਹਾਲਤ ਸੀ ਉਹ ਹਾਲਤ ਕਿਸੇ ਤੋਂ ਲੁਕੀ ਹੋਈ ਨਹੀਂ, ਭਲੀ ਪ੍ਰਕਾਰ ਤੁਸੀਂ ਸਾਰਾ ਕੁਝ ਜਾਣਦੇ ਜੇ, ਕੱਲ ਕੀ ਸੀ ਤੇ ਅੱਜ ਕੀ ਹੈ। ਜਦੋਂ ਮੈਂ ਆਪਣੇ ਪਿਛੋਕੜ ਨੂੰ ਦੇਖਦਾ ਵੀ ਕਿੱਥੇ ਲਾਹੌਰ ਦੀ ਧਰਤੀ ਤੇ ਜਨਮ ਲਿਆ, ਲਾਹੌਰ ਦੀ ਧਰਤੀ, ਛੋਟੀ ਉਮਰੇ ਮਾਂ ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ, ਲਾਹੌਰ ਦੀਆਂ ਗਲੀਆਂ ਦੇ ਵਿੱਚ ਮੈਂ ਕੱਖਾਂ ਵਾਂਗੂ ਰੁਲਦਾ ਫਿਰਦਾ ਸੀ, ਤੇ ਅੱਜ ਗੁਰੂ ਨਾਨਕ ਦੇ ਦਰੋਂ ਘਰੋਂ ਏਡੀ ਵੱਡੀ ਬਖਸ਼ਿਸ਼ ਹੋਈ ਵੀ ਗੁਰੂ ਨਾਨਕ ਦੀ ਜੋਤ ਦੇ ਵਾਰਸ ਬਣਾ ਕੇ ਤੁਸੀਂ ਮੈਨੂੰ ਤਖ਼ਤ ਤੇ ਸਭਾਈਮਾਨ ਕੀਤਾ ਹੈ, ਤੇ ਮੈਂ ਇਹ ਸਮਝਦਾ ਵੀ ਇਹਦੇ ਵਿੱਚ ਵੀ ਮੇਰੀ ਕੋਈ ਆਪਣੀ ਪ੍ਰਾਪਤੀ ਨਹੀਂ। ਹਜ਼ੂਰ ਦਾ ਉਹ ਪਵਿੱਤਰ ਬਚਨ ਹੈ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾਂ ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੈ ਚੁੱਕੇ ਸਭ ਸੋਗ ਸੰਤਾਪੇ। ਕਹਿਣ ਤੋਂ ਭਾਵ ਸਾਧ ਸੰਗਤ ਕੇ ਜਿਹੜਾ ਅਧਿਆਤਮਕ ਮਾਰਗ ਦਾ ਪੰਧ ਹੀ ਹੈ ਉਹ ਵੱਡੀ ਪ੍ਰਾਪਤੀ ਜੀਵਨ ਵਿੱਚ ਹੋਵੇ, ਤੇ ਵੱਡੀ ਤੋਂ ਵੱਡੀ ਬਖਸ਼ਿਸ਼ ਨੂੰ ਪਾ ਕੇ ਵੀ ਉਸ ਬਖਸ਼ਿਸ਼ ਦਾ ਸਿਹਰਾ ਉਹ ਗੁਰੂ ਨੂੰ ਦਿੰਦਾ, ਉਹ ਅਕਾਲ ਪੁਰਖ ਨੂੰ ਦਿੰਦਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਮਾਲਕ ਆਪ ਮਿਹਰ ਕਰੇ ਤਾਂ ਹੀ ਉਹਦਾ ਨਾਮ ਜਪਿਆ ਜਾ ਸਕਦਾ ਹੈ।
1: ਅੰਦਰ ਸਾਚਾ ਨੇਹ ਪੂਰੇ ਸਤਿਗੁਰ ਜੀਓ,
0: ਉਹਦੀ ਬਖਸ਼ਿਸ਼ ਦਾ ਦੂਜਾ ਝਲਕਾਰਾ ਕਹਿੰਦੇ ਅੰਦਰ ਸਾਚਾ ਨੇਹ ਪੂਰੇ ਸਤਿਗੁਰ ਜੀਓ। ਕਹਿੰਦੇ ਜਦੋਂ ਉਹ ਪਰਮਾਤਮਾ ਰਹਿਮਤ ਕਰਦਾ ਤੇ ਅੰਦਰ ਜਿਹੜਾ ਇਹਨਾਂ ਇੱਕ ਸੱਚਾ ਪਿਆਰ ਪੈਦਾ ਹੁੰਦਾ ਹੈ, ਪੂਰੇ ਸਤਿਗੁਰਾਂ ਦੇ ਨਾਲ ਜਿਹੜਾ ਹੈ ਅੰਦਰ ਦਾ ਸੱਚਾ ਨੇਹ ਬਣਦਾ। ਅੰਦਰ ਸਾਚਾ ਨੇਹ ਪੂਰੇ ਸਤਿਗੁਰ ਜੀ, ਉਹ ਪੂਰੇ ਸਤਿਗੁਰੂ ਜੀ ਦੀ ਕਿਰਪਾ ਵਰਤਦੀ ਹੈ।
1: ਹਾਂ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ,
0: ਔਰ ਸੇਵਕ ਦੀ ਇਹ ਭਾਵਨਾ ਹੁੰਦੀ ਹੈ ਕਿ ਹੁਣ ਪੂਰੇ ਸਤਿਗੁਰੂ ਦੀ ਕਿਰਪਾ ਹੋਈ ਹੈ, ਅੰਦਰ ਦਾ ਲਗਾਓ ਸਦੀਵੀ ਹੁੰਦੇ ਮਾਲਕ ਪਰਮਾਤਮਾ ਦੇ ਨਾਲ ਬਣਿਆ। ਹਾਂ ਤਿਸ ਸੇਵੀ ਦਿਨ ਰਾਤ, ਦਿਨ ਰਾਤ ਭਾਵ ਕੇ ਅੱਠੇ ਪੈਰ ਹਰ ਵੇਲੇ ਹਰ ਘੜੀ ਮੈਂ ਉਸ ਮਾਲਕ ਨੂੰ ਸਿਮਰਦਾ ਹਾਂ ਤੇ ਮੇਰੇ ਅੰਦਰ ਦੀ ਭਾਵਨਾ ਮੈਂ ਕਦੇ ਨਾ ਵਿਸਰਿਆ ਜੀਓ, ਉਹ ਮਾਲਕ ਮੇਰੇ ਅੰਦਰੋਂ ਉਹਦੀ ਯਾਦ ਕਦੀ

ਰੋਜ਼ ਹਰ ਕਦਮ ਤੇ ਉਹ ਗੁਰਮੁਖ ਪਿਆਰਾ ਸਾਧ ਸੰਗਤ ਫਿਰ ਜਦੋਂ ਸਮਾਜ ਦੇ ਵਿੱਚ ਸੰਸਾਰ ਦੇ ਵਿੱਚ ਵਿਚਰਦਾ ਹੈ ਨਾ, ਉਹ ਵਿਵੇਕ ਬੁੱਧ ਦਾ ਧਾਰਨੀ ਹੋ ਕੇ ਵਿਚਰਦਾ ਹੈ। ਵਿਵੇਕ ਬੁੱਧ ਦਾ ਧਾਰਨੀ ਹੋਣ ਦਾ ਭਾਵ ਹੈ ਵੀ ਉਹਨੂੰ ਸਹੀ ਕੀ ਹੈ, ਗਲਤ ਕੀ ਹੈ, ਚੰਗਾ ਕੀ ਹੈ, ਮਾੜਾ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ, ਇਹਦੀ ਪਹਿਚਾਣ ਹੋ ਜਾਂਦੀ ਹੈ। ਉਹ ਹਰ ਕਦਮ ਜਿਹੜਾ ਹੈ ਨਾ ਉਹ ਬੋਝ ਬੋਝ ਕੇ ਰੱਖਦਾ ਵੀ ਮੈਂ ਜੀਵਨ ਦੇ ਵਿੱਚ ਉਸ ਪਾਸੇ ਨਹੀਂ ਤੁਰਨਾ ਜਿੱਧਰੋਂ ਮੇਰੇ ਗੁਰੂ ਨੇ ਹੋੜਿਆ। ਇਹ ਜਿਹੜਾ ਮੈਂ ਕਰਮ ਕਰਨ ਜਾ ਰਿਹਾ ਇਹ ਮੇਰੇ ਜੀਵਨ ਵਾਸਤੇ ਲਾਹੇਵੰਦ ਹੈ ਜਾਂ ਨੁਕਸਾਨਦੇਹ ਹੈ, ਸਹੀ ਕੀ ਹੈ, ਗਲਤ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ, ਇਹਦਾ ਨਿਰਣਾ ਕਰਨ ਦੀ ਸੋਝੀ ਜੀਵਨ ਵਿੱਚ ਆ ਜਾਣੀ, ਇਹ ਉਹਦੀ ਬਖਸ਼ਿਸ਼ ਹੈ। ਤੇ ਸਾਧ ਸੰਗਤ ਇਸ ਬਖਸ਼ਿਸ਼ ਦਾ ਝਲਕਾਰਾ ਸਾਨੂੰ ਇਸੇ ਪਵਿੱਤਰ ਧਰਤੀ ਤੋਂ ਮਿਲਦਾ। ਜਿਵੇਂ ਆਉਣ ਵਾਲੇ ਦਿਹਾੜਿਆਂ ਅੰਦਰ ਜੁਗੋ ਜੁਗ ਅਟਲ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਦੋਂ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ, ਹਰ ਸਾਲ ਗੁਰੂ ਕਿਰਪਾ ਤੇ ਆਪ ਸੰਗਤਾਂ ਦੇ ਸਹਿਯੋਗ ਨਾਲ ਇਹਨਾਂ ਅਸਥਾਨਾਂ ਦੇ ਉੱਤੇ ਉਹ ਪਵਿੱਤਰ ਪ੍ਰਕਾਸ਼ ਪੁਰਬ ਮਨਾਏ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਨਾਲ ਜੁੜੇ ਕੋਈ ਕੁਝ ਇਤਿਹਾਸਕ ਪਲ ਨੇ ਜਿੱਥੇ ਵਿਵੇਕ ਬੁੱਧ ਦਾ ਜ਼ਿਕਰ ਇਤਿਹਾਸ ਨੇ ਕੀਤਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਸੰਪਾਦਨਾ ਦੀ ਲੋੜ ਕਿਉਂ ਪਈ? ਬਹੁਤ ਸਾਰੇ ਕਾਰਨਾਂ ਦੇ ਵਿੱਚੋਂ ਇਤਿਹਾਸ ਕਹਿੰਦਾ ਇੱਕ ਕਾਰਨ ਇਹ ਸੀ ਕਿ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਤਾ ਉਮਰ ਉਹਨਾਂ ਨੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦਾ ਵਿਰੋਧ ਕੀਤਾ ਤੇ ਵਿਰੋਧ ਕਰਦਿਆਂ ਕਰਦਿਆਂ ਇੱਕ ਘੜੀ ਉਹਨਾਂ ਦੇ ਜੀਵਨ ਵਿੱਚ ਇਦਾਂ ਦੀ ਵੀ ਆਈ ਜਦੋਂ ਉਹਨਾਂ ਨੇ ਆਪਣੇ ਪੁੱਤਰ ਨੂੰ ਇਸ ਗੱਲ ਵਾਸਤੇ ਜਿਹੜਾ ਸੀ ਤਿਆਰ ਕੀਤਾ, ਪੁੱਤਰ ਦਾ ਨਾਮ ਮਿਹਰਵਾਨ, ਕਿ ਪੁੱਤਰ ਮਿਹਰਵਾਨ ਤੈਨੂੰ ਰੱਬ ਨੇ ਇੱਕ ਗੁਣ ਬਖਸ਼ਿਆ ਵੀ ਤੂੰ ਕਵਿਤਾ ਰਚ ਸਕਦਾ ਹੈ। ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਬਾਣੀ ਦੇ ਰਚਨਾਰੇ ਨੇ ਤੇ ਜੇ ਸਿਰਫ ਬਾਣੀ ਦੇ ਰਚਨਾਰੇ ਕਰਕੇ ਸੰਗਤਾਂ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਨਤਮਸਤਕ ਹੋ ਰਹੀਆਂ ਨੇ ਤੇ ਤੂੰ ਵੀ ਆਪਣੇ ਵੱਲੋਂ ਕਵਿਤਾਵਾਂ ਰਚ, ਉਹਦੇ ਥੱਲੇ ਗੁਰੂ ਨਾਨਕ ਸਾਹਿਬ ਦਾ ਨਾਮ ਵਰਤ ਕੇ ਤੇ ਤਾਂ ਜੋ ਸੰਗਤ ਦੇ ਵਿੱਚ ਇਹ ਭੁਲੇਖਾ ਖੜਾ ਕੀਤਾ ਜਾਏ। ਇਤਿਹਾਸ ਕਹਿੰਦਾ ਮਿਹਰਵਾਨ ਨੇ ਕੁਝ ਕੀਤਾ ਆਪਣੇ ਪਿਤਾ ਦੇ ਕਹਿਣ ਤੇ, ਇਤਿਹਾਸ ਦੇ ਬੋਲ ਨੇ ਮਿਹਰਵਾਨ ਪੁੱਤਰ ਪ੍ਰੀਤੀ ਦਾ ਕਵੀਸ਼ਰੀ ਕਰੇ, ਹਿੰਦੀ ਸੰਸਕ੍ਰਿਤ ਫਾਰਸੀ ਨਾਲੇ ਗੁਰਮੁਖੀ ਪੜ੍ਹੇ, ਤਿੰਨ ਵੀ ਬਾਣੀ ਬਹੁਤ ਬਣਾਈ ਅੰਤ ਭੋਗ ਨਾਨਕ ਕਾ ਪਾਈ। ਹੁਣ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੀ ਜਦੋਂ ਇਹ ਗੱਲ ਧਿਆਨ ਵਿੱਚ ਆਈ ਤੇ ਸਾਧ ਸੰਗਤ ਬਾਣੀ ਦੀ ਸੰਪਾਦਨਾ ਦਾ ਇੱਕ ਕਾਰਨ ਇਹ ਵੀ ਬਣਿਆ ਜਦੋਂ ਉਹਨਾਂ ਨੇ ਹੁਕਮ ਕੀਤਾ ਸੀ ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਉਂਦੇ ਨੇ ਰਲਾ ਵਿੱਚ ਰਲਾ ਨਾ ਧਰੀਏ। ਹਾਲੇ ਤਾਂ ਕਹਿਣ ਲੱਗੇ ਪ੍ਰਤੱਖ ਰੂਪ ਵਿੱਚ ਅਸੀਂ ਮੌਜੂਦ ਹਾਂ ਤੇ ਬਾਣੀ ਦਾ ਪੋਥੀਆਂ ਰੂਪ ਵਿੱਚ ਖਜ਼ਾਨਾ ਸਾਡੇ ਕੋਲ ਹੈ ਤੇ ਮੀਣੇ ਰਲਾ ਪਾ ਰਹੇ ਨੇ, ਕਹਿੰਦੇ ਭਵਿੱਖ ਵਿੱਚ ਸੰਗਤਾਂ ਦੁਬਿਧਾ ਦਾ ਸ਼ਿਕਾਰ ਹੋਣਗੀਆਂ, ਇਸ ਕਰਕੇ ਸਾਰੀ ਬਾਣੀ ਨੂੰ ਜਿਹੜਾ ਹੈ ਸੱਚੀ ਬਾਣੀ ਨੂੰ ਇੱਕ ਜਗ੍ਹਾ ਇਕੱਤਰ ਕੀਤਾ ਜਾਏ। ਉੱਦਮ ਕੀਤਾ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੇ ਪਾਵਨ ਅਸਥਾਨ ਗੁਰਦੁਆਰਾ ਰਾਮਸਰ ਸਰੋਵਰ ਦੇ ਕੰਢੇ ਤੇ ਜਦੋਂ ਭਾਈ ਗੁਰਦਾਸ ਜੀ ਨੂੰ ਪ੍ਰਮੁੱਖ ਲਿਖਾਰੀ ਲਾ ਕੇ ਸੇਵਾ ਲਈ, ਇਤਿਹਾਸ ਕਹਿੰਦਾ ਸੇਵਾ ਤੋਂ ਕੁਝ ਸਮੇਂ ਲਈ ਜਦੋਂ ਭਾਈ ਗੁਰਦਾਸ ਜੀ ਵਿਹਲੇ ਹੁੰਦੇ ਨੇ ਨਾ ਤੇ ਗੁਰਮੁਖ ਪਿਆਰੇ ਸੰਗਤਾਂ ਸਵਾਲ ਕਰਦੀਆਂ ਨੇ ਭਾਈ ਸਾਹਿਬ, ਕਹਿੰਦੇ ਜਦੋਂ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਤੁਸੀਂ ਅੰਮ੍ਰਿਤਮਈ ਪਾਵਨ ਬਾਣੀ ਦੀ ਲਿਖਾਈ ਦੀ ਸੇਵਾ ਕਰਦੇ ਜੇ ਤੇ ਤੁਸੀਂ ਇਹ ਨਿਰਣਾ ਕਿੱਦਾਂ ਕਰ ਲੈਂਦੇ ਜੇ ਵੀ ਇਹ ਸੱਚੀ ਬਾਣੀ ਹੈ ਤੇ ਇਹ ਕੱਚੀ ਬਾਣੀ ਹੈ, ਇਹ ਨਿਰਣਾ ਤੁਸੀਂ ਕਿੱਦਾਂ ਕਰ ਲੈਂਦੇ ਜੇ? ਤੇ ਭਾਈ ਗੁਰਦਾਸ ਜੀ ਨੇ ਉੱਥੇ ਫਿਰ ਗੁਰਮੁਖਾਂ ਨੂੰ ਸੰਗਤਾਂ ਨੂੰ ਜਵਾਬ ਦਿੱਤਾ ਸੀ, ਪਿਆਰਿਓ ਮੈਂ ਗੁਰੂ ਅਰਜਨ ਦੇ ਪਾਤਸ਼ਾਹ ਦਾ ਸਿੱਖ ਹਾਂ ਤੇ ਸਿੱਖ ਹੋਣ ਦੇ ਨਾਤੇ ਮੈਂ ਗੁਰੂ ਦੀ ਕਿਰਪਾ ਨਾਲ ਇੰਨੀ ਕੁ ਸੋਝੀ ਰੱਖਦਾ ਵੀ ਸੱਚੀ ਬਾਣੀ ਕਿਹੜੀ ਹੈ ਤੇ ਕੱਚੀ ਬਾਣੀ ਕਿਹੜੀ ਹੈ। ਉੱਥੇ ਫਿਰ ਉਹਨਾਂ ਨੇ ਇੱਕ ਉਦਾਹਰਣ ਦਿੱਤੀ, ਕਹਿੰਦੇ ਗੁਰੂ ਦੀ ਰਹਿਮਤ ਵਰਤੀ ਮੇਰੇ ਕੋਲ ਸਤਿਗੁਰ ਨੇ ਵਿਵੇਕ ਬੁੱਧ ਦੀ ਦਾਤ ਬਖਸ਼ਿਸ਼ ਕੀਤੀ ਹੈ ਤੇ ਉਸ ਵਿਵੇਕ ਬੁੱਧ ਦਾ ਸਹਾਰਾ ਲੈ ਕੇ ਮੈਂ ਸੱਚ ਤੇ ਝੂਠ ਦਾ ਜਿਹੜਾ ਨਿਤਾਰਾ ਕਰਦਾ ਵੀ ਸੱਚ ਕੀ ਹੈ, ਝੂਠ ਕੀ ਹੈ, ਸਹੀ ਕੀ ਹੈ, ਗਲਤ ਕੀ ਹੈ, ਕੱਚੀ ਕਿਹੜੀ ਹੈ ਤੇ ਸੱਚੀ ਕਿਹੜੀ ਹੈ। ਤੇ ਉਦਾਹਰਣ ਉਹਨਾਂ ਨੇ ਦਿੱਤੀ, ਕਹਿੰਦੇ ਕਿ ਦੇਖੋ ਅਸੀਂ ਗ੍ਰਿਸਤੀ ਜੀਵਨ ਵਾਲੇ ਪਰਿਵਾਰਾਂ ਵਾਲੇ ਹਾਂ ਤੇ ਪਰਿਵਾਰਾਂ ਦੇ ਵਿੱਚ ਕਹਿਣ ਲੱਗੇ ਗ੍ਰਿਸਤੀ ਜੋੜੇ ਨੂੰ ਕੰਤ ਤੇ ਸੁਹਾਗਣ ਦਾ ਨਾਮ ਦਿੱਤਾ ਜਾਂਦਾ ਹੈ। ਕਿਸੇ ਸੁਹਾਗਣ ਨੂੰ ਕਹਿੰਦੇ ਕੋਈ ਇਹ ਪੁੱਛੇ ਵੀ ਕਿਸੇ ਕਮਰੇ ਦੇ ਵਿੱਚ ਤੇਰੇ

0: ਕੰਤ ਦੀ ਬੰਦ ਕਮਰਾ ਮੀਟਿੰਗ ਹੁੰਦੀ ਹੋਵੇ, ਬਾਹਰੋਂ ਕੋਈ ਦੋ ਚਾਰ ਪੁਰਸ਼ ਆਏ ਹੋਣ, ਤੇਰੇ ਕੰਧ ਦੇ ਨਾਲ ਮੀਟਿੰਗ ਕਰਦੇ ਹੋਣ, ਤੇ ਦਰਵਾਜ਼ਾ ਹੋਵੇ ਬੰਦ, ਦਰਵਾਜ਼ੇ ਦੇ ਕੋਲ ਖਿਲਾਰ ਕੇ ਐ ਭਾਗਾਂ ਵਾਲੀਏ ਤੈਨੂੰ ਪੁੱਛਿਆ ਜਾਏ ਵੀ ਅੰਦਰੋਂ ਜਿਹੜੀਆਂ ਚਾਰ ਪੰਜ ਆਵਾਜ਼ਾਂ ਆ ਰਹੀਆਂ ਨੇ ਇਹਦੇ ਵਿੱਚੋਂ ਤੇਰੇ ਕੰਧ ਦੀ ਆਵਾਜ਼ ਕਿਹੜੀ ਹੈ? ਤੇ ਕਹਿੰਦੇ ਜਿਹੜੀ ਸੁਹਾਗਣ ਚਾਰ ਪੰਜ ਆਵਾਜ਼ਾਂ ਦੇ ਵਿੱਚੋਂ ਇਹ ਨਹੀਂ ਪਹਿਚਾਣ ਸਕਦੀ ਵੀ ਮੇਰੇ ਕੰਧ ਦੀ ਆਵਾਜ਼ ਕਿਹੜੀ, ਉਹਨੂੰ ਸੁਹਾਗਣ ਕਹਾਉਣ ਦਾ ਕੋਈ ਹੱਕ ਨਹੀਂ ਹੈ। ਅਸਲ ਸੁਹਾਗਣ ਉਹ ਹੈ ਦੇਖੇ ਨਾ ਜਿਹੜੀ ਸੁਣ ਕੇ ਅੰਦਾਜ਼ਾ ਲਾ ਲੇ ਵੀ ਇਹ ਮੇਰੇ ਕੰਤ ਦੀ ਆਵਾਜ਼ ਹੈ। ਠੀਕ ਇਸੇ ਤਰ੍ਹਾਂ ਕਹਿਣ ਲੱਗੇ ਸਿੱਖ ਉਹ ਜਿਹੜਾ ਸ਼ਬਦ ਸੁਣ ਕੇ ਇਹ ਦੱਸਦੇ ਵੀ ਇਹ ਮੇਰੇ ਗੁਰੂ ਦੀ ਬਾਣੀ ਹੈ, ਤੇ ਜਿਹੜੀ ਆਹ ਰਚਨਾ ਹੈ ਨਾ ਇਹ ਮੇਰੇ ਗੁਰੂ ਦੀ ਬਾਣੀ ਨਹੀਂ ਹੋ ਸਕਦੀ। ਕਹਿਣ ਲੱਗੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਹੈ। ਮੈਂ ਬੇਨਤੀ ਕਰ ਰਿਹਾ ਵੀ ਜਦੋਂ ਸਤਿਗੁਰੂ ਰਹਿਮਤ ਕਰਦੇ ਨੇ ਨਾ ਤੇ ਸਿੱਖ ਦੇ ਜੀਵਨ ਦੇ ਵਿੱਚ ਫਿਰ ਵਿਵੇਕ ਬੁੱਧ ਆ ਜਾਂਦੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਨਦਰ ਕਰੇ ਤਾਂ ਸਤਿਗੁਰ ਮੇਲੇ, ਉਹ ਅਕਾਲ ਪੁਰਖ ਮਿਹਰ ਕਰਦੇ ਜੀਵਨ ਵਿੱਚ ਗੁਰੂ ਦਾ ਮਿਲਾਪ ਹੁੰਦਾ, ਆਨੰਦਿਨ ਵਿਵੇਕ ਬੁੱਧ ਵਿਚਰੈ, ਤੇ ਉਹ ਗੁਰਮੁਖ ਪਿਆਰਾ ਫਿਰ ਹਰ ਰੋਜ਼ ਵਿਵੇਕ ਬੁੱਧ ਦਾ ਧਾਰਨੀ ਹੋ ਕੇ ਸਮਾਜ ਦੇ ਵਿੱਚ ਵਿਚਰਦਾ ਹੈ।
1: ਅੰਦਰ ਸਾਚਾ ਨੇਹੋ ਪੂਰੇ ਸਤਿਗੁਰ,
0: ਪੂਰੇ ਸਤਿਗੁਰੂ ਨੇ ਰਹਿਮਤ ਕੀਤੀ ਹੈ ਤੇ ਮੇਰੇ ਅੰਦਰ ਉਸ ਸਦੀਵੀ ਹੋਣ ਦੇ ਮਾਲਕ ਦੇ ਪ੍ਰਤੀ ਲਗਾਓ ਲਗਾਇਆ ਹੈ।
1: ਸਤ ਸੰਗਤ ਮਿਲੈ ਵੱਡ ਭਾਗ ਤਾਂ ਹਰ ਰਸ ਆਵੇ ਜੀਓ।
0: ਅਗਲੀ ਬਖਸ਼ਿਸ਼ ਦਾ ਜ਼ਿਕਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਤ ਸੰਗਤ ਕੀਤਾ, ਸਤ ਸੰਗਤ ਮਿਲੈ ਵੱਡ ਭਾਗ, ਵੱਡੇ ਭਾਗ ਹੋਣ ਤੇ ਸਤ ਸੰਗਤ ਨਸੀਬ ਹੁੰਦੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਹੀ ਪਵਿੱਤਰ ਉਚਾਰਨ ਕੀਤੇ ਵਚਨ ਆਪ ਸੰਗਤਾਂ ਦੀ ਰਸਨਾ ਤੇ ਚੜੇ ਹੋਏ ਬੋਲ ਨੇ ਕਿ ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਜਦੋਂ ਵੱਡੇ ਭਾਗਾਂ ਨਾਲ ਸੰਗਤ ਪ੍ਰਾਪਤ ਹੁੰਦੀ ਹੈ, ਸਤ ਸੰਗਤ ਮਿਲੈ ਵੱਡ ਭਾਗ ਤਾਂ ਹਰ ਰਸ ਆਵੇ ਜੀਓ, ਤੇ ਸੰਗਤ ਵਿੱਚੋਂ ਫਿਰ ਉਸ ਹਰ ਰਸ ਦੀ ਪ੍ਰਾਪਤੀ ਹੁੰਦੀ ਹੈ।
1: ਅਨ ਦਿਨ ਰਹਿ ਲਿਵ ਲਾਏ ਤਾਂ ਸਹਿਜ ਸਮਾਵੇ ਜੀਓ।
0: ਗੁਰੂ ਕਿਰਪਾ ਤੇ ਸਤ ਸੰਗਤ ਦੀ ਬਰਕਤ ਦੇ ਨਾਲ ਅਨ ਦਿਨ ਰਹਿ ਲਿਵ ਲਾਏ, ਹਰ ਰੋਜ਼ ਉਹ ਗੁਰਮੁਖ ਪਿਆਰੇ ਲਿਵਸ ਪਰਮਾਤਮਾ ਦੇ ਨਾਲ ਜੋੜ ਕੇ ਰੱਖਦੇ ਨੇ। ਸਹਿਜ ਸਮਾਵੇ ਜੀਓ, ਅਨ ਦਿਨ ਰਹਿ ਲਿਵ ਲਾਏ ਇਤ ਸਹਿਜ ਸਮਾਵੇ ਜੀਓ। ਹਜ਼ੂਰ ਕਹਿੰਦੇ ਵੀ ਹਰ ਰੋਜ਼ ਉਸ ਪਰਮਾਤਮਾ ਦੇ ਨਾਲ ਲਿਵ ਕਰਕੇ ਜੁੜਨਾ ਤਾਂ ਸਹਿਜ ਸਮਾਵੇ ਜੀਓ, ਤੇ ਆਤਮਿਕ ਡੋਲਤਾ ਵਿੱਚ ਟਿਕ ਕੇ ਇਸ ਤਰ੍ਹਾਂ ਗੁਰਮੁਖ ਪਿਆਰੇ ਉਸ ਮਾਲਕ ਦੇ ਵਿੱਚ ਲੀਨ ਹੁੰਦੇ ਹਨ।
1: ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬੈਰਾਗੀ।
0: ਆਤਮਿਕ ਅਡੋਲਤਾ ਵਿੱਚ ਟਿਕ ਕੇ ਜਿਹੜੇ ਗੁਰਮੁਖ ਪਿਆਰੇ ਸਹਿਜ ਸਮਾਵੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਹਦੇ ਵਿੱਚ ਲੀਨ ਹੋ ਜਾਂਦੇ ਨੇ ਤਾਂ ਹਰ ਮਨ ਭਾਵੇ ਤਾਂ ਉਸ ਪਰਮਾਤਮਾ ਦੇ ਮਨ ਨੂੰ ਭਾ ਜਾਂਦੇ ਨੇ, ਚੰਗੇ ਲੱਗਦੇ ਨੇ। ਸਹਿਜ ਸਮਾਵੇ ਤਾਂ ਹਰ ਮਨ ਭਾਵੇ, ਫਿਰ ਉਸ ਗੁਰਮੁਖ ਪਿਆਰੇ ਦੇ ਉੱਤੇ ਅਗਲੀ ਬਖਸ਼ਿਸ਼ ਵਰਤਦੀ ਹੈ ਸਦਾ ਅਤੀਤ ਬੈਰਾਗੀ। ਉਹ ਮਾਇਆ ਦੇ ਮੋਹ ਤੋਂ ਸਦਾ ਅਤੀਤ ਨਿਰਲੇਪ ਰਹਿੰਦਾ, ਵਿਕਾਰਾਂ ਵਾਲੇ ਪਾਸੇ ਤੋਂ ਅਸ਼ੋਰ ਰਹਿੰਦਾ। ਜਿੱਥੋਂ ਤੱਕ ਅਤੀਤ ਜਾਂ ਬੈਰਾਗੀ ਹੋਣ ਦਾ ਸਵਾਲ ਹੈ ਨਾ, ਸਤ ਸੰਗਤ ਸਾਡੇ ਦੇਸ਼ ਦੇ ਅੰਦਰ ਇੱਕ ਵਰਗ ਹੈ ਜਿਹੜਾ ਕਹਿੰਦਾ ਵੀ ਇਹਨਾਂ ਵਿਕਾਰਾਂ ਤੋਂ ਉਪਰਾਮਤਾ ਵਾਸਤੇ ਜਿਹੜਾ ਹੈ ਘਰ ਪਰਿਵਾਰ ਜ਼ਿੰਮੇਵਾਰੀਆਂ ਪਰਿਵਾਰਕ ਸੰਸਾਰਕ ਜਿਹੜੀਆਂ ਛੱਡ ਦੇਣੀਆਂ ਚਾਹੀਦੀਆਂ ਨੇ। ਪਰਿਵਾਰ ਤੇ ਸਮਾਜ ਦੇ ਵਿੱਚ ਰਹਿੰਦਿਆਂ ਅਤੀਤ ਬੈਰਾਗੀ ਨਹੀਂ ਹੋਇਆ ਜਾ ਸਕਦਾ, ਪਰ ਗੁਰਮਤ ਦਾ ਫਲਸਫਾ ਇਹ ਹੈ ਸਤ ਸੰਗਤ ਜਿਹੜੇ ਲੋਕ ਇਸ ਸੋਚ ਦੇ ਧਾਰਨੀ ਹੋ ਕੇ ਆਪਣੇ ਘਰ ਪਰਿਵਾਰਾਂ ਤੋਂ ਦੂਰ ਚਲੇ ਗਏ, ਉਹਨਾਂ ਸੰਬੰਧੀ ਕਬੀਰ ਸਾਹਿਬ ਦਾ ਨਿਰਣਾ ਹੈ ਵੀ ਗ੍ਰਹਿ ਤਜ ਬਨ ਖੰਡ ਜਾਈਐ ਚੁਣ ਖਾਈਐ ਕੰਧਾ, ਅਜੋ ਬੇਕਾਰ ਨਾ ਛੋਡੇ ਪਾਪੀ ਮਨ ਮੰਦਾ। ਗੁਰਮਤ ਸਾਨੂੰ ਕਿਤੇ ਵੀ ਪਰਿਵਾਰ ਜਾਂ ਸੰਸਾਰ ਛੱਡਣ ਦਾ ਉਪਦੇਸ਼ ਨਹੀਂ ਕਰਦੀ, ਆਪਣੀਆਂ ਪਰਿਵਾਰਕ ਸੰਸਾਰਕ ਜ਼ਿੰਮੇਵਾਰੀਆਂ ਤੋਂ ਭੱਜਣਾ ਨਹੀਂ, ਬਲਕਿ ਪਰਿਵਾਰ ਤੇ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੀ ਜੁਗਤ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਦ੍ਰਿੜ ਕਰਵਾਈ ਨਾ ਵੀ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ ਸੁਰਤ ਸ਼ਬਦ ਭਾਵ ਸਾਗਰ ਤਰੀਐ ਨਾਨਕ ਨਾਮ ਵਖਾਣੇ, ਉਸ ਜੁਗਤ ਦਾ ਸਿੱਖ ਧਾਰ

0: ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉਸੇ ਬਚਨ ਨੂੰ ਦੁਹਰਾਇਆ, ਕਰ ਕਿਰਪਾ ਲਿਓ ਮਿਲਾਏ ਹੇ ਅਕਾਲ ਪੁਰਖ ਪਰਮੇਸ਼ਰ ਜੀਓ, ਆਪ ਤੁਸੀਂ ਰਹਿਮਤ ਕਰਕੇ ਜਿਹਨੂੰ ਆਪਣੇ ਚਰਨਾਂ ਨਾਲ ਜੋੜ ਲੈਂਦੇ ਹੋ, ਮਹਿਲ ਹਰ ਪਾਵੇ ਜੀਓ, ਉਹਨਾਂ ਨੂੰ ਹੀ ਆਪ ਜੀ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ। ਜੋ ਅੱਜ ਦੇ ਪਵਿੱਤਰ ਮੁੱਖ ਵਾਕ ਦੇ ਅੰਦਰ ਸਾਧ ਸੰਗਤ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਉਸ ਪਵਿੱਤਰ ਬਚਨ ਨੂੰ ਅਸੀਂ ਸੰਖੇਪ ਰੂਪ ਵਿੱਚ ਜਿਹੜਾ ਹੈ ਗੁਰੂ ਕਿਰਪਾ ਆਪ ਸੰਗਤ ਦੀ ਅਸੀਸ ਨਾਲ ਸਾਂਝਾ ਕੀਤਾ। ਜਿੱਥੇ ਪਵਿੱਤਰ ਬਚਨ ਵਿਚਾਰਿਆ ਉੱਥੇ ਸਾਧ ਸੰਗਤ ਨਾਲ ਹੀ ਜੋ ਅੱਜ ਦਾ ਦਿਹਾੜਾ ਹੈ ਸਿੱਖ ਜਗਤ ਅੰਦਰ, ਇਸ ਦਿਹਾੜੇ ਨੂੰ ਵੀ ਉਸ ਮਹਾਨ ਸ਼ਹੀਦ ਨੂੰ ਯਾਦ ਕਰਦਿਆਂ ਚੇਤੇ ਕੀਤਾ ਜਾਂਦਾ। ਜਦੋਂ ਆਪ ਜੀ ਭਲੀ ਪ੍ਰਕਾਰ ਜਾਣੂ ਹੋ ਕੇ 90 ਵਿਆਂ ਦਾ ਦਹਾਕਾ ਚੱਲ ਰਿਹਾ ਸੀ ਅਤੇ ਉਸ ਦੌਰ ਦੇ ਵਿੱਚ ਇਹ ਪੰਜਾਬ ਦੀ ਧਰਤੀ ਜਿੱਥੇ ਮਿਥ ਕੇ ਸਿੱਖ ਨੌਜਵਾਨੀ ਦਾ ਜਿਹੜਾ ਕਹਿ ਲਓ ਵੀ ਕਤਲੇਆਮ ਕੀਤਾ ਜਾ ਰਿਹਾ ਸੀ, ਝੂਠੇ ਪੁਲਿਸ ਮੁਕਾਬਲਿਆਂ ਦੇ ਅੰਦਰ ਸਾਡੇ ਹਜ਼ਾਰਾਂ ਨੌਜਵਾਨ ਜਿਹੜੇ ਸੀਗੇ ਜਿਨ੍ਹਾਂ ਨੂੰ ਇਸ ਦੁਨੀ ਸੁਹਾਵੇ ਬਾਗ ਦੇ ਵਿੱਚੋਂ ਤੋੜ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ, ਅਤੇ ਉਸ ਜ਼ੁਲਮ ਦੀ ਹਨੇਰੀ ਨੂੰ ਠੱਲ ਪਾਉਣ ਵਾਸਤੇ ਮਾਲਕ ਨੇ ਕਿਰਪਾ ਕੀਤੀ, ਸਿੱਖ ਨੌਜਵਾਨਾਂ ਦੇ ਵਿੱਚੋਂ ਉੱਦਮ ਬਖਸ਼ਿਆ ਅਤੇ ਜਿਨ੍ਹਾਂ ਨੇ ਆਪਾਂ ਵਾਰ ਕੇ ਇਸ ਜ਼ੁਲਮ ਦੀ ਹਨੇਰੀ ਨੂੰ ਰੋਕਿਆ। ਉਸ ਜ਼ੁਲਮ ਦੀ ਹਨੇਰੀ ਨੂੰ ਰੋਕਣ ਵਾਲੇ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ, ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ, ਉਸ ਮਹਾਨ ਸ਼ਹੀਦ ਨੂੰ ਵੀ ਸਾਡਾ ਕੋਟਨ ਕੋਟ ਪ੍ਰਣਾਮ, ਔਰ ਉਹਨਾਂ ਦੇ ਨਾਲ ਦੇ ਜਿੰਨੇ ਸਾਥੀ ਸਿੰਘ ਨੇ ਜਿਹੜੇ 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਨੇ, ਜਿਨ੍ਹਾਂ ਦੀ ਰਿਹਾਈ ਅਤੇ ਜਿਨ੍ਹਾਂ ਦੇ ਬਾਹਰ ਆਉਣ ਦੇ ਲਈ ਸਤਿਗੁਰੂ ਜੀ ਦੇ ਚਰਨਾਂ 'ਚ ਪਿਛਲੇ ਦਿਹਾੜਿਆਂ ਸਮੁੱਚੇ ਸਿੱਖ ਜਗਤ ਨੇ ਅਰਦਾਸ ਕੀਤੀ, ਗੁਰੂ ਕਿਰਪਾ ਕਰੇ ਉਹਨਾਂ ਬੰਦੀ ਸਿੰਘਾਂ ਨੂੰ ਵੀ ਜਲਦੀ ਤੋਂ ਜਲਦੀ ਜਿਹੜੀ ਹੈ ਉਹ ਰਿਹਾਈ ਜਿਹੜੀ ਉਹ ਮਿਲਣੀ ਚਾਹੀਦੀ ਹੈ। ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਜਿਹੜਾ ਸਾਡਾ ਸਜਦਾ, ਗੁਰੂ ਕਿਰਪਾ ਸਦਕਾ ਸਾਧ ਸੰਗਤ ਜੋ ਇਸ ਪਵਿੱਤਰ ਅਸਥਾਨ 'ਤੇ ਲੜੀਵਾਰ ਗੁਰ ਸ਼ਬਦ ਵਿਚਾਰ ਦਾ ਪ੍ਰਵਾਹ ਜਾਰੀ ਹੈ, ਹੁਕਮ ਹੈ ਕਿ ਉਸ ਪਵਿੱਤਰ ਬਚਨ ਦੇ ਵਿੱਚੋਂ ਵੀ ਕੁਝ ਬਚਨਾਂ ਦੀ ਸਾਂਝ ਪਾਈ ਜਾਏ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਹੀ ਅੱਜ ਦਾ ਪਵਿੱਤਰ ਮੁੱਖ ਵਾਕ ਅਤੇ ਸਾਧ ਸੰਗਤ ਲੜੀਵਾਰ ਗੁਰ ਸ਼ਬਦ ਵਿਚਾਰ ਦੇ ਅਨੁਸਾਰ ਵੀ ਹਜ਼ੂਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਹੀ ਬਖਸ਼ਿਸ਼ ਹੋਈ ਹੈ।
1: ਤੁਖਾਰੀ ਮਹੱਲਾ ਚੌਥਾ,
0: ਰਾਗ ਤੁਖਾਰੀ ਅੰਦਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਇਹ ਪਵਿੱਤਰ ਬਚਨ ਹੈ।
1: ਨਾਵਣ ਪੁਰਬ ਅਭੀਚ ਗੁਰ ਸਤਗੁਰ ਦਰਸ ਭਇਆ।
0: ਸਾਧ ਸੰਗਤ ਇਸ ਪਵਿੱਤਰ ਬਚਨ ਦੇ ਜਦੋਂ ਆਪ ਜੀ ਦਰਸ਼ਨ ਕਰਦੇ ਜੇ ਤੇ ਇਸ ਪਵਿੱਤਰ ਬਚਨ ਅੰਦਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਤੀਜੇ ਗੁਰਦੇਵ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਅੱਖੀ ਡਿੱਠੇ ਹਾਲ ਨੂੰ ਬਿਆਨ ਕੀਤਾ। ਗੁਰਬਾਣੀ ਮੂਲ ਰੂਪ ਦੇ ਵਿੱਚ ਸਾਧ ਸੰਗਤ ਇਤਿਹਾਸ ਨਹੀਂ ਹੈ, ਗੁਰਬਾਣੀ ਦੇ ਅੰਦਰ ਅਧਿਆਤਮਵਾਦ ਦੀ ਸਾਰੀ ਗੱਲ ਕੀਤੀ ਗਈ ਹੈ, ਪਰ ਕਿਤੇ ਕਿਤੇ ਬਾਣੀ ਦੇ ਅੰਦਰ ਸਾਧ ਸੰਗਤ ਸਾਨੂੰ ਇਤਿਹਾਸਕ ਹਵਾਲੇ ਜਿਹੜੇ ਨੇ ਅੰਸ਼ ਮਾਤਰ ਮਿਲਦੇ ਨੇ, ਲੇਕਿਨ ਉਹਨਾਂ ਹਵਾਲਿਆਂ ਰਾਹੀਂ ਵੀ ਸਾਨੂੰ ਜੋੜਿਆ ਜਿਹੜਾ ਇੱਕ ਨਿਰੰਕਾਰ ਦੇ ਨਾਲ ਗਿਆ। ਉਦਾਹਰਣ ਦੇ ਤੌਰ 'ਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਅਹਿਮਦਾਬਾਦ ਗਏ ਅਤੇ ਉਸ ਵੇਲੇ ਬਾਬਰ ਨੇ ਹਮਲਾ ਕੀਤਾ, ਉਸ ਹਮਲੇ ਦੇ ਦੌਰਾਨ ਸਤਿਗੁਰੂ ਜੀ ਅਹਿਮਦਾਬਾਦ ਮੌਜੂਦ ਨੇ ਅਤੇ ਅੱਖੀ ਡਿੱਠਾ ਹਾਲ ਬਾਬਰ ਬਾਣੀ ਵਾਲੇ 4 ਸ਼ਬਦਾਂ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ। ਇਸੇ ਤਰ੍ਹਾਂ ਅਸੀਂ ਭਗਤ ਸਾਹਿਬਾਨਾਂ ਦੇ ਜੀਵਨ ਦੇ ਵਿੱਚੋਂ ਵੀ ਦੇਖਦੇ ਹਾਂ ਕਿ ਉਹਨਾਂ ਨੇ ਆਪਣੇ ਹੱਡੀ ਜੋ ਹੰਢਾਇਆ, ਆਪਣਾ ਜਾਤੀ ਤਜ਼ਰਬਾ ਵੀ ਬਾਣੀ ਰੂਪ ਵਿੱਚ ਆਪਣੇ ਜੀਵਨ ਦੀਆਂ ਅਮੋਲਕ ਜਿਹੜੀਆਂ ਘਟਨਾਵਾਂ ਨੇ, ਘਟਨਾ ਕ੍ਰਮ ਨੇ, ਉਹਨਾਂ ਨੂੰ ਅੰਸ਼ ਮਾਤਰ ਬਾਣੀ ਦੇ ਅੰਦਰ ਦਰਜ ਕੀਤਾ ਹੈ। ਇਸੇ ਤਰ੍ਹਾਂ ਅੱਜ ਦਾ ਇਹ ਜਿਹੜਾ ਪਵਿੱਤਰ ਉਪਦੇਸ਼ ਹੈ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਉਹਨਾਂ ਪਲਾਂ ਨੂੰ ਇੱਥੇ ਬਿਆਨ ਕੀਤਾ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਿਆਈ ਦੇ ਤਖ਼ਤ 'ਤੇ ਬਿਰਾਜਮਾਨ ਹੋਣ ਉਪਰੰਤ ਸਤਿ ਸੰਗਤ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਅਤੇ ਵੱਖ ਵੱਖ ਸਨਾਤਨ ਮਤ ਦੇ ਨਾਲ ਸੰਬੰਧਿਤ ਤੀਰਥ ਅਸਥਾਨਾਂ ਦੇ ਉੱਤੇ ਗਏ, ਭੁੱਲੀ ਭਟਕੀ ਲੋਕਾਈ ਜਿਹੜੀ ਕੁਰਾਹੇ ਪਈ ਹੋਈ ਸੀ ਉਹਨੂੰ ਸੱਚ ਦਾ ਉਪਦੇਸ਼ ਦੇਣ ਵਾਸਤੇ। ਉਹਦੇ ਪਿੱਛੇ ਕਿਉਂਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮੰਤਵ ਤੀਰਥ ਅਸਥਾਨਾਂ 'ਤੇ ਜਾਣ ਦਾ ਕੀ ਹੈ, ਤੀਰਥ ਅਸਥਾਨਾਂ 'ਤੇ ਆਮ ਲੋਕਾਈ ਦੇ ਜਾਣ ਦਾ ਮੰਤਵ ਸੀ ਵੀ ਤੀਰਥ ਇਸ਼ਨਾਨ ਨਾਲ ਮਨ ਦੀ ਮੈਲ ਉਤਰਦੀ ਹੈ, ਯਾਨੀ ਕਿ ਸਾਡੇ ਕੀਤੇ ਹੋਏ ਪਾਪ ਧੁੱਪਦੇ ਨੇ। ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਆਪਣਾ ਜਾਤੀ ਤਜ਼ਰਬਾ ਸੀ, 19 ਵਾਰ ਜ਼ਿੰਦਗੀ 'ਚ ਉਹਨਾਂ ਨੇ ਗੰਗਾ ਇਸ਼ਨਾਨ ਵਾਸਤੇ ਗਏ, ਮਨ ਦੀ ਭਟਕਣਾ ਮੁੱਕੀ ਨਾ, ਅੰਦਰ ਦੀ ਭਟਕਣਾ ਬਰਕਰਾਰ ਰਹੀ, ਪਰ ਜਦੋਂ ਗੁਰੂ ਦੀ ਕਿਰਪਾ ਵਰਤੀ, ਗੁਰ ਸ਼ਬਦ ਸਰਵਣ ਕੀਤਾ, ਗੁਰੂ ਅੰਗਦ ਸਾਹਿਬ ਦੇ ਚਰਨ ਪਰਸੇ, ਸਿੱਖੀ ਕਮਾਈ ਅਤੇ ਵੱਡੀ ਬਖਸ਼ਿਸ਼ ਉਹਨਾਂ ਨੂੰ ਮਿਲੀ, ਫਿਰ ਉਹਨਾਂ ਨੇ ਆਪਣਾ ਜਾਤੀ ਤਜ਼ਰਬਾ ਜਿਹੜਾ ਸੀ ਨਾ ਲੋਕਾਈ ਨਾਲ ਸਾਂਝਾ ਕਰਨ ਵਾਸਤੇ ਉਹਨਾਂ ਤੀਰਥ ਸਥਾਨਾਂ 'ਤੇ ਜਾ ਕੇ ਲੋਕਾਂ ਨੂੰ ਸੱਚ ਦਾ ਸੁਨੇਹਾ ਦਿੱਤਾ। ਉਹ ਭੁੱਲਿਓ, ਤੁਸੀਂ ਭੁੱਲੇ ਹੋਏ ਜੇ, ਤੁਹਾਡੀ ਤਰ੍ਹਾਂ ਮੈਂ ਵੀ 19 ਵਾਰ ਹਰਿਦੁਆਰ ਗੰਗਾ ਦੀ ਯਾਤਰਾ 'ਤੇ ਗਿਆ, ਗੰਗਾ ਇਸ਼ਨਾਨ 'ਤੇ ਗਿਆ, ਪਰ ਆਤਮਿਕ ਭਟਕਣਾ ਮੁੱਕੀ ਨਹੀਂ ਸੀ। ਜੇ ਤੁਸੀਂ ਚਾਹੁੰਦੇ ਵੀ ਆਤਮਿਕ ਟਿਕਾ ਮਿਲੇ, ਜਿਹੜੇ ਰਾਹ ਦੇ ਉੱਤੇ ਮੈਂ ਤੁਰਿਆ, ਤੁਸੀਂ ਵੀ ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗ ਕੇ ਹੀ ਤੁਹਾਡੀ ਆਤਮਿਕ ਭਟਕਣਾ ਖਤਮ ਹੋ ਸਕਦੀ ਹੈ। ਸੋ ਉਹ ਇੱਕ ਜੀਵਨ ਦੇ ਅੰਦਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਪਲ, ਜਿਨ੍ਹਾਂ ਸੰਬੰਧੀ ਇਤਿਹਾਸ ਕਹਿੰਦਾ ਵੀ 1553 ਜਨਵਰੀ ਦਾ ਮਹੀਨਾ, ਜਦੋਂ ਸਤਿਗੁਰੂ ਜੀ ਇਸ ਤਰ੍ਹਾਂ ਵੱਖ ਵੱਖ ਧਾਰਮਿਕ ਅਸਥਾਨਾਂ ਦੇ ਉੱਤੇ ਗਏ ਨੇ, ਅਤੇ ਆਰੰਭਕ ਬੋਲ ਗੁਰੂ ਰਾਮਦਾਸ ਜੀ ਨੇ ਦਰਜ ਕੀਤੇ ਹਨ, ਨਾਵਣ ਪੁਰਬ ਅਭੀਚ ਗੁਰ ਸਤਿਗੁਰ ਦਰਸ਼ ਭਇਆ। ਜਿਹੜੇ ਸਨਾਤਨ ਮਤ ਵਿੱਚ ਸਾਧ ਸੰਗਤ ਵੱਖ ਵੱਖ ਦਿਨ ਦਿਹਾੜੇ ਨਿਯਤ ਕੀਤੇ ਗਏ ਵੀ ਇਹਨਾਂ ਦਿਨ ਦਿਹਾੜਿਆਂ ਦੇ ਉੱਤੇ ਅਸਥਾਨਾਂ ਦੇ ਉੱਤੇ ਇਸ਼ਨਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ, ਉਹਦੇ ਵਿੱਚੋਂ ਇੱਕ ਦਿਹਾੜਾ ਹੈ ਸੂਰਜ ਗ੍ਰਹਿਣ ਦਾ, ਜਿਹੜਾ ਕਿ ਅਭੀਚ ਨਛੱਤਰ ਜਦੋਂ ਮੱਸਿਆ ਅਤੇ ਏਕਮ ਦਾ ਮੇਲ ਹੁੰਦਾ ਹੈ, ਸੂਰਜ ਗ੍ਰਹਿਣ ਹੋਵੇ। ਉਹ ਕਹਿੰਦੇ ਵੀ ਇਸ ਦਿਨ 'ਤੇ ਸੂਰਜ ਗ੍ਰਹਿਣ ਦੇ ਮੌਕੇ ਇਸ਼ਨਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਲੇਕਿਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਸਿੱਖ ਗੁਰੂ ਦਾ ਦਰਸ਼ਨ ਕਰ ਲੈਣਾ, ਗੁਰੂ ਦਾ ਦਰਸ਼ਨ ਕਰ ਲੈਣਾ ਹੀ ਸਿੱਖ ਵਾਸਤੇ ਅਭੀਚ ਨਛੱਤਰ ਦੇ ਅੰਦਰ ਇਸ਼ਨਾਨ ਕਰਨਾ ਹੈ। ਸਿੱਖ ਬਾਹਰੀ ਤੌਰ 'ਤੇ ਇਹਨਾਂ ਤੀਰਥਾਂ 'ਤੇ ਇਸ਼ਨਾਨ ਨੂੰ ਕੋਈ ਮਹੱਤਵ ਨਹੀਂ ਦਿੰਦਾ। ਸਿੱਖ ਦਾ ਤੀਰਥ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਤੀਰਥ ਨਾਵਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਹਰਾ ਹੋ, ਨਾਮ ਹਰ ਕਾ ਸਦਾ ਜਾਚੋ, ਦਿਓ ਪ੍ਰਭ ਧਰਨੀ ਤਰਾ। ਹਜ਼ੂਰ ਕਹਿੰਦੇ ਗੁਰੂ ਦਾ ਦਰਸ਼ਨ ਕਰ ਲੈਣਾ ਹੀ ਸਿੱਖ ਵਾਸਤੇ ਅਭੀਚ ਨਛੱਤਰ, ਸੂਰਜ ਗ੍ਰਹਿਣ ਦੇ ਮੌਕੇ ਇਸ਼ਨਾਨ ਕਰਨ ਦੇ ਤੁਲ ਹੈ।
1: ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ।
0: ਗੁਰੂ ਦੇ ਦਰਸ਼ਨਾਂ 'ਚੋਂ ਬਰਕਤ ਵਰਤਦੀ ਹੈ ਵੀ ਜੀਵਨ ਵਿੱਚੋਂ ਖੋਟੀ ਮਤ ਦਾ ਨਾਸ਼ ਹੁੰਦਾ। ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ, ਤੇ ਬੇਸਮਝੀ ਦਾ ਹਨੇਰਾ ਜੀਵਨ ਵਿੱਚੋਂ ਚਲਿਆ ਜਾਂਦਾ ਹੈ।
1: ਗੁਰ ਦਰਸ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ।
0: ਗੁਰੂ ਦਰਸ਼ਨਾਂ ਦੇ ਵਿੱਚੋਂ ਇਹ ਬਖਸ਼ਿਸ਼ ਵਰਤਦੀ ਹੈ, ਗੁਰ ਦਰਸ਼ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ, ਤੇ ਜਦੋਂ ਵਿਚਾਰ ਮੰਡਲ ਦੇ ਅੰਦਰ ਰੱਬੀ ਜੋਤ ਦਾ ਪ੍ਰਕਾਸ਼ ਹੁੰਦਾ, ਗੁਰ ਸ਼ਬਦ ਦਾ ਵਾਸਾ ਹੁੰਦਾ, ਗੁਰ ਸ਼ਬਦ ਦੇ ਸਿਧਾਂਤ ਜੀਵਨ ਵਿੱਚ ਆਉਂਦੇ ਨੇ, ਤੇ ਸਤਸੰਗਤ ਜੀਵਨ ਦੇ ਵਿੱਚੋਂ ਅਗਿਆਨਤਾ ਖਤਮ ਹੋ ਜਾਂਦੀ ਹੈ। ਜਿਹਨੂੰ ਬਾਣੀ ਕਹਿੰਦੀ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ।
1: ਜਨਮ ਮਰਨ ਦੁੱਖ ਖਿਨ ਮਹਿ ਬਿਨਸੇ, ਹਰ ਪਾਇਆ ਪ੍ਰਭ ਅਬਿਨਾਸੀ।
0: ਮਾਲਕ ਦੀ ਕਿਰਪਾ ਵਰਤਦੀ ਹੈ, ਜਨਮ ਮਰਨ ਦੁੱਖ ਖਿਨ ਮਹਿ ਬਿਨਸੇ, ਜੰਮਣ ਮਰਨ ਦੇ ਦੁੱਖ ਇੱਕ ਛਿਨ ਦੇ ਵਿੱਚ ਖਤਮ ਹੋ ਜਾਂਦੇ ਨੇ, ਭਾਵ ਕਿ ਜਨਮ ਤੋਂ ਲੈ ਕੇ ਮਰਨ ਤੱਕ ਜੀਵਨ ਦੇ ਤਮਾਮ ਦੁੱਖ ਪਰਮਾਤਮਾ ਦੀ ਮਿਹਰ ਵਰਤਦੀ ਹੈ। ਹਰ ਪਾਇਆ ਪ੍ਰਭ ਅਵਿਨਾਸੀ, ਤੇ ਨਾਸ ਰਹਿਤ ਪਰਮਾਤਮਾ ਦੇ ਨਾਲ ਅੰਤਰਾਤਮੇ ਸਾਂਝ ਬਣਦੀ ਹੈ।
1: ਹਰ ਆਪ ਕਰਤੈ ਪੁਰਬ ਕੀਆ, ਸਤਿਗੁਰੂ ਕੁਲ ਖੇਤ ਨਾਵਣ ਗਿਆ।
0: ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ ਕਿ ਹਰ ਆਪ ਕਰਤੈ ਪੁਰਬ ਕੀਆ, ਸਤਿਗੁਰੂ ਕੁਲ ਖੇਤ ਨਾਵਣ ਗਿਆ। ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸੂਰਜ ਗ੍ਰਹਿਣ ਦੇ ਮੌਕੇ ਤੇ ਜਦੋਂ ਲੋਕ ਉੱਥੇ ਇਸ਼ਨਾਨ ਕਰਨ ਦੀ ਮਨਸ਼ਾ ਨਾਲ ਜਾਂਦੇ ਵੀ ਸਾਡੇ ਪਾਪ ਧੋ ਜਾਣਗੇ, ਉਹਨਾਂ ਲੋਕਾਂ ਨੂੰ ਸਮਝਾਉਣ ਵਾਸਤੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗਏ, ਤੇ ਇਕੱਲੇ ਨਹੀਂ ਨਾਲ ਬਹੁਤ ਸਾਰੀਆਂ ਸਿੰਘ ਸੰਗਤਾਂ ਨੂੰ ਨਾਲ ਲੈ ਕੇ ਗਏ, ਤੇ ਇਹ ਸਬੱਬ ਵੀ ਗੁਰੂ ਰਾਮਦਾਸ ਕਹਿੰਦੇ ਪਰਮਾਤਮਾ ਨੇ ਆਪ ਹੀ ਬਣਾਇਆ। ਹਰ ਆਪ ਕਰਤੈ ਪੁਰਬ ਕੀ ਆ, ਉਹ ਸਿਰਜਣਹਾਰ ਪਰਮਾਤਮਾ ਨੇ ਮਾਨੋ ਆਪ ਹੀ ਇਸ ਦਿਨ ਨੂੰ ਪਵਿੱਤਰ ਦਿਹਾੜਾ ਬਣਾ ਦਿੱਤਾ ਵੀ ਜਿੱਥੇ ਸੰਗਤਾਂ ਗੁਰੂ ਦੇ ਦਰਸ਼ਨ ਕਰ ਰਹੀਆਂ ਨੇ। ਸੋ ਇਸ ਸਮੁੱਚੇ ਅਗਲੇਰੇ ਵਚਨਾਂ ਦੇ ਅੰਦਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਅਸਥਾਨਾਂ ਦੇ ਉੱਤੇ ਸਾਧ ਸੰਗਤ ਗਏ, सतगुरु जी ने विस्तार दे विच उन्हां स्थानां दा इत्थे जिक्र कीता है।
1: नावण पुरब अभीच गुर सतगुर दर्स भया।
0: सतगुरु जी ने फिर इस पवित्र वचन की प्रोड़ता की है भी बाहरी तौर ते सनातनी वीर अभीच नछत्र ते सूरज ग्रहण के मौके इशनान करन दा विशेष महात्म मनदे ने, पर गुरु के सिख वास्ते गुरु का दर्शन ही जिहड़ा है अभीच नछत्र सूरज ग्रहण के मौके इशनान दे तुल है। सो गुरु रामदास सच्चे पातशाह महाराज जी ने अपने वड्डे सतगुरु गुरु अमरदास सच्चे पातशाह दे जीवन दे उस अखी डिठे हाल नूं बाणी रूप विच साध संगत इत्थे बयान कीता है। गुरु कृपा करे असीं पवित्र बचन की इस महानता नूं अपने जीवन के अंदर वसाउणा है। इन्नियां बेनतियां साध संगत प्रवान करनियां शब्द विचार दे दौरान लड़ीवार गुरबचना की सांझ पाउंदियां होईयां बेअंत भुल्लां गुरु ते गुरु रूप साध संगत बख्शन योग है। इन्नियां बेनतियां प्रवान करनियां कोटन कोट धन्नवाद सतगुरु गुरु ग्रंथ साहिब सच्चे पातशाह जी दा, आप समूह संगतां दा, अति सत्कारयोग सिंह साहिब ज्ञानी अमरजीत सिंह समूह सिंह साहिबान दा, समुचे प्रबंध दा तह दिल तों धन्नवाद। आओ आखिरी वचन पढ़ के समाप्ति करिए जी।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

0: ਪਰਮਜੀਤ ਬਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਬਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਬਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue Northeast Calgary। ਵਾਹਿਗੁਰੁ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਇ, ਕੇਵਡ ਵੱਡਾ ਡੀਠਾ ਹੋਇ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗੇ ਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚਲੀਐ ਦੂਖ। ਸੋ ਕਿਉ ਵਿਸਰੈ ਮੇਰੀ ਮਾਇ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਜੇ ਵੱਡ ਆਪ ਤੇ ਵੱਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੀ ਜਨ ਸਤ ਗੁਰ ਸਤ ਪੁਰਖਾ। ਬਿਨਉ ਕਰਉ ਗੁਰ ਪਾਸ, ਹਮ ਕੀਰੇ ਕਿਰਮ ਸਤ ਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋ ਕਉ ਰਾਮ ਨਾਮ ਪਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੀ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸਹਿ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਈ, ਤਾ ਕਾਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਇ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ।
ਉਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੀ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਦਾਨ ਦਾਸੇ ਅਸ਼ਟ ਸਿਧਾ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆਂ ਇਹ ਵਡਿਆਈਆ ਕਹੈ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋ

ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ

ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹ

ਮਨ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਸਾਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਬੇ

ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ।